ਦਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ

ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ।

ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ

ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏ

ਚੁਨਾ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ।

साधन के सुखी। एक एक की पीर पछान, घट घट के पट पट की जान।

ਸੇਤਾ ਜਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੁ ਫੂਲ ਰਾਜਾ ਹੋਵੈ ਬੈਠਾ ਕਹੁ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸੁਯੰਪਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ

ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉੱਥੈ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ, ਭਉ ਜਲ ਬਿਖਮ ਅਸਗਾਹ।

ਜਿਸਨੂ ਏ ਵਥ ਦੇ ਜਗ ਮਹ ਉਤਮ ਕਾਢੀ ਹੈ ਬਿਰਲੇ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪਿ ਉਬਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੋਵਾ ਆਪ ਦਿਆਲ ਮਨਹੁ ਨਾ ਵਿਸਾਰਿਅਨ ਸਾਧ ਜਨਾ ਕੈ ਸੰਗ ਭਵਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਅਨ।

ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ, ਮੁੱਖ ਭਾਅ ਬਖਸ਼ ਕੇ ਕਿਰਤਾਰਥ ਕਰੋ ਜੀ। ਉਪਰੰਤ

ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ

0: ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰਮੁਖ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਬਖਸ਼ਿਸ਼ ਕੀਤੀ ਹੈ, ਜੋ ਆਪਾਂ ਸਾਰਿਆਂ ਹੀ ਗੁਰੂ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਰਹਿਮਤ ਬਖਸ਼ਿਸ਼ ਕਰਕੇ ਇਸ ਪਾਕ ਸਮਾਂ ਬਖਸ਼ਿਸ਼ ਕੀਤਾ ਹੈ। ਗੁਰਮੁਖ ਪਿਆਰਿਓ, ਹੁਣ ਸ਼ਾਮ ਦੇ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ, ਜਿਸ ਦੇ ਵਿੱਚ ਬੱਚਿਆਂ ਵੱਲੋਂ ਕੀਰਤਨ ਦੀ ਸੇਵਾ ਨਿਭਾਈ ਜਾਵੇਗੀ। ਉਸ ਤੋਂ ਪਹਿਲਾਂ ਮੈਂ ਇੱਕ ਦੋ ਜ਼ਰੂਰੀ ਬੇਨਤੀਆਂ ਜੋ ਆਪ ਸੰਗਤਾਂ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ ਕਿ ਇੱਕ ਤਾਂ ਆਪਾਂ ਜਾਣਦੇ ਹਾਂ ਕਿ ਪਿਛਲੇ ਕੁਛ ਕੁ ਮਹੀਨਿਆਂ ਤੋਂ ਆਪਾਂ ਰੇਡੀਓ 'ਤੇ ਜਾਂ ਹੋਰ ਥਾਵਾਂ 'ਤੇ ਸਰ ਸੁਣ ਰਹੇ ਹਾਂ ਕਿ ਆਪਣੀ ਕਮਿਊਨਿਟੀ ਦਾ ਇੱਕ ਬੱਚਾ, ਛੋਟਾ ਜਿਹਾ ਬੱਚਾ 3 ਸਾਲ ਦਾ, ਗੁਰਮੋਹ ਸਿੰਘ ਗੈਲ, ਜਿਸ ਨੂੰ ਕਿ ਬਹੁਤ ਭਿਆਨਕ ਬਿਮਾਰੀ ਲੱਗੀ ਹੋਈ ਹੈ, ਉਸਦੇ ਪੇਰੈਂਟਸ ਵੀ ਅੱਜ ਆਪਣੇ ਪਾਸ ਆਉਣਗੇ, ਜੋ ਉਸਦੇ ਬਾਰੇ ਆਪਾਂ ਨੂੰ ਜਾਣਕਾਰੀ ਵੀ ਦੇਣਗੇ, ਅਤੇ ਉਸ ਬੱਚੇ ਦੇ ਵਾਸਤੇ, ਉਸਦੀ ਨੂੰ ਜੋ ਬਿਮਾਰੀ ਲੱਗੀ ਹੈ, ਉਸਦੀ ਰਿਸਰਚ ਦੇ ਵਾਸਤੇ ਕਾਫੀ ਜ਼ਿਆਦਾ ਪੈਸੇ ਚਾਹੀਦੇ ਹਨ। ਉਸਦੀ ਸਹਾਇਤਾ ਦੇ ਵਾਸਤੇ ਵੀ ਆਪ ਜੀ ਦੇ ਨਾਲ ਉਸ ਜਾਣਕਾਰੀ ਵੀ ਸਾਂਝੀ ਕਰਨਗੇ, ਅਤੇ ਆਪ ਜੀ ਨੂੰ ਬੇਨਤੀ ਵੀ ਕਰਨਗੇ ਕਿ ਜਿੰਨਾ ਵੀ ਹੋ ਸਕਦਾ ਹੈ ਵੱਧ ਤੋਂ ਵੱਧ ਉਸਦੀ ਸਹਾਇਤਾ ਕੀਤੀ ਜਾਵੇ, ਕਿਉਂਕਿ ਉਹ ਸਿਰਫ ਇੱਕ ਉਸ ਬੱਚੇ ਦੇ ਲਈ ਨਹੀਂ ਹੈ। ਅਗਰ ਕੋਈ ਦਵਾਈ ਉਸਦੇ ਲਈ ਬਣਦੀ ਹੈ ਤਾਂ ਕਮਿਊਨਿਟੀ ਦੇ ਵਿੱਚ ਜਾਂ ਹੋਰ ਵੀ ਕਿਸੇ ਵੀ ਬੱਚੇ ਨੂੰ ਭਵਿੱਖ ਦੇ ਵਿੱਚ ਇਹੋ ਜਿਹੀ ਬਿਮਾਰੀ ਲੱਗਦੀ ਹੈ ਅਤੇ ਉਸਦਾ ਇਲਾਜ ਕਰਨਾ ਸੌਖਾ ਹੋ ਜਾਵੇਗਾ। ਨਾਲ ਹੀ ਬਹੁਤ ਹੀ ਸਤਿਕਾਰਯੋਗ ਬਾਬਾ ਤਰਲੋਚਨ ਸਿੰਘ ਜੀ ਮਹੰਤ, ਜਿਨ੍ਹਾਂ ਸਾਡਾ ਸ਼ਹੀਦ ਮਿਸਲ ਸ਼ਹੀਦਾਂ ਤਰਨਾ ਦਲ ਦੇ ਬਾਬਾ ਬਕਾਲਾ ਸਾਹਿਬ ਵਾਲੇ, ਇੱਥੇ ਗੁਰਮਤ ਵਿਚਾਰਾਂ ਦੀ ਸਾਂਝ ਕਰਨ ਵਾਸਤੇ ਆਪਣੇ ਪਾਸ ਵਿਸ਼ੇਸ਼ ਤੌਰ 'ਤੇ 2 ਦਿਨਾਂ ਦੇ ਵਾਸਤੇ 25 ਅਤੇ 26 ਨੂੰ ਪਹੁੰਚ ਰਹੇ ਹਨ, ਜੋ ਸ਼ਾਮ ਦੇ ਦੀਵਾਨਾਂ ਦੇ ਵਿੱਚ 7 ਤੋਂ 8 ਵਜੇ ਤੱਕ ਗੁਰਮਤਿ ਵਿਚਾਰਾਂ ਦੀ ਸਾਂਝ ਕਰਿਆ ਕਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਹਾਜ਼ਰੀਆਂ ਭਰ ਕੇ ਲਾਹੇ ਲੈਣੇ, ਅਤੇ ਨਾਲ ਹੀ ਆਉਣ ਵਾਲੇ ਐਤਵਾਰ 24 ਤਰੀਕ ਨੂੰ ਗੁਰਦੁਆਰਾ ਸਾਹਿਬ ਵਿਖੇ ਠੀਕ 11 ਵਜੇ ਐਨੂਅਲ ਜਨਰਲ ਮੀਟਿੰਗ ਹੋ ਰਹੀ ਹੈ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਆਪ ਜੀ ਨੇ ਉਸ ਦਿਨ ਵੀ ਹਾਜ਼ਰੀਆਂ ਭਰਨੀਆਂ, ਕਿਉਂਕਿ ਵੱਧ ਤੋਂ ਵੱਧ ਮੈਂਬਰਾਂ ਦਾ ਹਾਜ਼ਰ ਹੋਣਾ ਉਸ ਮੀਟਿੰਗ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ। ਸੋ ਆਓ, ਜ਼ਿਆਦਾ ਸਮਾਂ ਨਾ ਲੈਂਦੇ ਹੋਏ ਬੱਚਿਆਂ ਦੇ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਭਾਈ ਸਾਹਿਬ ਭਾਈ ਬਲਜਿੰਦਰ ਸਿੰਘ ਉਹਨਾਂ ਨੇ ਇਹਨਾਂ ਨੂੰ ਬਹੁਤ ਹੀ ਵਧੀਆ ਸੁਚੱਜੇ ਢੰਗ ਦੇ ਨਾਲ ਕੀਰਤਨ ਦੀ ਸਿੱਖਿਆ ਦਿੰਦੇ ਹਨ। ਸੋ ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ
1: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਇਹਨਾਂ ਬੱਚਿਆਂ ਦਾ ਜੋ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਦੀ ਸੇਵਾ ਕਰ ਰਹੇ ਸਨ। ਨਾਲ ਹੀ ਇਹਨਾਂ ਦੇ ਟੀਚਰ ਭਾਈ ਸਾਹਿਬ ਭਾਈ ਬਲਜਿੰਦਰ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦ ਹੈ ਜੋ ਬਹੁਤ ਹੀ ਪਿਆਰ ਦੇ ਨਾਲ ਇਹਨਾਂ ਬੱਚਿਆਂ ਨੂੰ ਕੀਰਤਨ ਦੀ ਵਿੱਦਿਆ ਦਿੰਦੇ ਹਨ। ਗੁਰਮੁਖ ਪਿਆਰਿਓ, ਇਹ ਬੱਚੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦੀ ਵਿੱਦਿਆ ਪ੍ਰਾਪਤ ਕਰਦੇ ਹਨ। ਗੁਰਦੁਆਰਾ ਸਾਹਿਬ ਵਿਖੇ ਬਹੁਤ ਸਾਰੇ ਪ੍ਰੋਗਰਾਮ ਬੱਚਿਆਂ ਦੇ ਵਾਸਤੇ ਚੱਲਦੇ ਹਨ, ਜਿਸ ਦੇ ਵਿੱਚ ਕੀਰਤਨ ਦੀਆਂ ਕਲਾਸਾਂ, ਗੁਰਤਕੇ ਦੀਆਂ ਕਲਾਸਾਂ, ਪੰਜਾਬੀ ਸਕੂਲ, ਗੁਰਬਾਣੀ ਸੰਥਿਆ ਅਤੇ ਯੂਥ ਦੇ ਦਰਬਾਰ ਹੁੰਦੇ ਹਨ ਹਰ ਸ਼ੁੱਕਰਵਾਰ ਨੂੰ, ਜਿਸ ਦੇ ਵਿੱਚ ਬੱਚਿਆਂ ਦੇ ਵਾਸਤੇ ਬਹੁਤ ਵਿਸ਼ੇਸ਼ ਪ੍ਰੋਗਰਾਮ ਹੁੰਦੇ ਹਨ। ਸੋ ਆਪ ਨੂੰ ਬੇਨਤੀ ਹੈ ਕਿ ਅਗਰ ਆਪ ਜੀ ਦੇ ਬੱਚੇ ਹਾਲੇ ਤੱਕ ਇਹਨਾਂ ਕਲਾਸਾਂ ਵਿੱਚ ਨਹੀਂ ਆਉਂਦੇ, ਜ਼ਰੂਰ ਲੈ ਕੇ ਆਇਆ ਕਰੋ, ਤਾਂ ਕਿ ਆਪਾਂ ਇਸ ਆਪਣੀ ਆਉਣ ਵਾਲੀ ਪਨੀਰੀ ਨੂੰ, ਜਿਹਨਾਂ ਸਾਡੀ ਕੌਮ ਦਾ ਭਵਿੱਖ ਸਾਂਭਣਾ ਹੈ, ਉਹਨਾਂ ਨੂੰ ਚੰਗੀ ਸਿੱਖਿਆ ਦੇ ਕੇ ਗੁਰੂ ਦੇ ਲੜ ਲਾਈਏ ਅਤੇ ਗੁਰੂ ਸਾਹਿਬ ਦੀਆਂ ਆਪੇ ਵੀ ਖੁਸ਼ੀਆਂ ਪ੍ਰਾਪਤ ਕਰੀਏ। ਜਿੱਥੇ ਇਹਨਾਂ ਬੱਚਿਆਂ ਦਾ ਜੀਵਨ ਚੰਗਾ ਬਣੇਗਾ, ਉੱਥੇ ਮਾਪਿਆਂ ਦਾ ਵੀ ਜੀਵਨ ਸੁਖਾਲਾ ਹੋ ਜਾਵੇਗਾ। ਸੋ ਗੁਰਮੁਖ ਪਿਆਰੇ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਆਪਾਂ ਪਿਛਲੇ ਤਕਰੀਬਨ 2-3 ਮਹੀਨਿਆਂ ਤੋਂ ਰੇਡੀਓ ਸਟੇਸ਼ਨ ਰਾਹੀਂ ਜਾਂ ਹੋਰ ਗੁਰਦੁਆਰਾ ਸਾਹਿਬਾਂ ਦੇ ਵੱਖਰੇ ਵੱਖਰੇ ਪ੍ਰੋਗਰਾਮਾਂ ਰਾਹੀਂ ਬਹੁਤ ਜਾਣਕਾਰੀ ਆਪਾਂ ਨੂੰ ਮਿਲੀ ਹੈ ਕਿ ਇੱਕ ਛੋਟਾ ਜਿਹਾ ਬੱਚਾ ਸਾਡੀ ਕਮਿਊਨਿਟੀ ਦਾ, ਜੋ 3 ਸਾਲ ਦਾ ਬੱਚਾ ਹੈ ਗੁਰਮੋਹ ਸਿੰਘ ਗਿੱਲ, ਉਹਨੂੰ ਇੱਕ ਬਹੁਤ ਹੀ ਭਿਆਨਕ ਬਿਮਾਰੀ ਲੱਗੀ ਹੈ, ਜਿਸ ਦਾ ਕਿ ਹਾਲੇ ਤੱਕ ਦੁਨੀਆ ਦੇ ਵਿੱਚ ਕੋਈ ਇਲਾਜ ਨਹੀਂ, ਉਸਦੀ ਕੋਈ ਦਵਾਈ ਨਹੀਂ। ਉਸ ਦੇ ਵਾਸਤੇ ਰਿਸਰਚ ਕਰਨ ਦੇ ਲਈ ਤਕਰੀਬਨ $8 ਮਿਲੀਅਨ ਦੇ ਲਾਗੇ ਖਰਚ ਆਵੇਗਾ। ਸੋ ਉਸ ਦੇ ਮਾਤਾ ਪਿਤਾ ਜੀ ਅਤੇ ਹੋਰ ਕਮਿਊਨਿਟੀ ਦੀਆਂ ਸ਼ਖਸੀਅਤਾਂ ਯਤਨ ਕਰ ਰਹੀਆਂ ਹਨ ਕਿ ਇਸ ਬੱਚੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਸ ਦੀ ਜੋ ਬਿਮਾਰੀ ਹੈ ਉਸਦਾ ਇਲਾਜ ਲੱਭਿਆ ਜਾ ਸਕੇ। ਉਸ ਦੇ ਪੇਰੈਂਟਸ ਇੱਥੇ ਵੀ ਆਪਣੇ ਪਾਸ ਵੀ ਗੁਰਦੁਆਰਾ ਸਾਹਿਬ ਵਿਖੇ ਆਏ ਹਨ ਆਪ ਸੰਗਤਾਂ ਨੂੰ ਬੇਨਤੀ ਕਰਨ ਦੇ ਵਾਸਤੇ ਕਿ ਆਪ ਜੀ ਜਿੰਨਾ ਕੁ ਵੀ ਹੋ ਸਕਦਾ ਹੈ ਜ਼ਰੂਰ ਇਸ ਦੇ ਵਿੱਚ ਯੋਗਦਾਨ ਪਾਓ, ਕਿਉਂਕਿ ਆਪਾਂ ਜਾਣਦੇ ਹਾਂ ਕਿ ਆਪਾਂ ਜਿਤਨਾ ਵੀ ਮਰਜ਼ੀ ਕਰ ਲਈਏ $8 ਮਿਲੀਅਨ ਇੱਕ ਪਰਿਵਾਰ ਦੇ ਵਾਸਤੇ ਕੱਢਣਾ ਕੋਈ ਸੌਖਾ ਕੰਮ ਨਹੀਂ। ਦੂਸਰੀ ਗੱਲ ਕਿ ਜੋ ਪੈਸਾ ਹੈ $8 ਮਿਲੀਅਨ ਦੇ ਨਾਲ ਜੋ ਰਿਸਰਚ ਹੋਣੀ ਹੈ, ਇਹ ਸਿਰਫ ਇੱਕ ਗੁਰਮੋਹ ਸਿੰਘ ਦੇ ਲਈ ਨਹੀਂ, ਭਵਿੱਖ ਦੇ ਵਿੱਚ ਕਿਸੇ ਵੀ ਬੱਚੇ ਨੂੰ ਜਾਂ ਹੋਰ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਕੋਈ ਅਲਾਮਤ ਆਉਂਦੀ ਹੈ, ਤਾਂ ਕਿ ਉਸਦਾ ਇਲਾਜ ਸੌਖਿਆਂ ਹੋ ਸਕੇ, ਉਸਦੀ ਜ਼ਿੰਦਗੀ ਬਚਾਈ ਜਾ ਸਕੇ। ਅਸਲ 'ਚ ਤਾਂ ਇਹ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਉਸਦੇ ਮਾਤਾ ਪਿਤਾ ਵੀ ਹੋਰ ਵੀ ਆਪਾਂ ਸਾਰੇ ਹੀ ਕਿੰਨਾ ਟੈਕਸ ਪੇ ਕਰਦੇ ਹਾਂ, ਇਹ ਕੰਮ ਸਰਕਾਰ ਦੇ ਹਨ, ਪਰ ਹੋਰ ਬੇਫਜ਼ੂਲ ਦੇ ਖਰਚੇ ਤਾਂ ਕਰ ਲੈਣਗੇ, ਪਰ ਜਦੋਂ ਇਸ ਤਰ੍ਹਾਂ ਦੀ ਲੋੜ ਹੁੰਦੀ ਫਿਰ ਉਹ ਕਹਿੰਦੇ ਹਨ ਕਿ ਤੁਸੀਂ ਪਹਿਲਾਂ ਪੈਸੇ ਇਕੱਠੇ ਕਰੋ। ਸੋ ਉਸਦੇ ਗੁਰਮੋਹ ਸਿੰਘ ਦੇ ਮਾਤਾ ਪਿਤਾ ਇੱਥੇ ਪਹੁੰਚੇ ਹਨ, ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਕਿਰਪਾ ਕਰਕੇ ਉੱਪਰ ਆ ਜਾਓ ਇੱਥੇ ਸਟੇਜ 'ਤੇ, ਬਰੀਫਲੀ ਇਸ ਦੇ ਬਾਰੇ ਜਾਣਕਾਰੀ ਉਸ ਆਪ ਸੰਗਤਾਂ ਨਾਲ ਸਾਂਝੀ ਕਰਨਗੇ ਕਿ ਇਹ ਰਿਸਰਚ ਕਿਸ ਤਰ੍ਹਾਂ ਹੋਣੀ ਹੈ, ਉਸਦੇ ਵਾਸਤੇ ਕੀ ਕਰਨਾ ਹੈ, ਆਪਾਂ ਉਸ ਦੇ ਵਿੱਚ ਕਿੱਦਾਂ ਸਹਾਇਤਾ ਕਰ ਸਕਦੇ ਹਾਂ। ਆਪਾਂ ਗੁਰਮੁਖ ਪਿਆਰਿਓ, ਮਾਫ਼ ਕਰਨਾ, ਆਪਾਂ ਆਪ ਜਾਣਦੇ ਹਾਂ ਕਿ ਕਿਤੇ ਵੀ ਦੁਨੀਆ ਦੇ ਵਿੱਚ ਕੋਈ ਵੀ ਮੁਸੀਬਤ ਆਉਂਦੀ ਹੈ, ਉਹ ਇਹ ਜ਼ਰੂਰੀ ਨਹੀਂ ਕਿ ਅਸੀਂ ਸਿੱਖ ਹੀ ਹਾਂ ਜਾਂ ਕੋਈ ਵੀ ਕਿਸੇ ਵੀ ਧਰਮ ਦਾ, ਕਿਸੇ ਵੀ ਜਾਤ ਦਾ, ਕਿਸੇ ਵੀ ਦੇਸ਼ ਦਾ ਹੋਵੇ, ਸਿੱਖ ਕਮਿਊਨਿਟੀ ਹਮੇਸ਼ਾ ਵੱਧ ਚੜ੍ਹ ਕੇ ਅੱਗੇ ਹੋ ਕੇ ਉਸ ਦੇ ਵਿੱਚ ਯੋਗਦਾਨ ਪਾਉਂਦੀ ਹੈ, ਕਿਉਂਕਿ ਸਾਨੂੰ ਇਹ ਗੁਰੂ ਸਾਹਿਬ ਦਾ ਹੁਕਮ ਹੈ ਕਿ ਜਿੱਥੇ ਵੀ ਕਿਤੇ ਕੋਈ ਲੋੜਵੰਦ ਹੈ ਦੁਨੀਆ ਦੇ ਵਿੱਚ, ਉਸ ਦੀ ਆਪਾਂ ਸਹਾਇਤਾ ਕਰਨੀ ਹੈ। ਪਰ ਇਹ ਤਾਂ ਸਾਡੀ ਆਪਣੀ ਕਮਿਊਨਿਟੀ ਦਾ ਬੱਚਾ ਹੈ, ਸਾਡਾ ਆਪਣਾ ਬੱਚਾ ਹੈ, ਸੋ ਆਪਾਂ ਸਾਰਿਆਂ ਦਾ ਫਰਜ਼ ਬਣਦਾ ਹੈ। $8 ਮਿਲੀਅਨ ਆਪਣੀ ਕਮਿਊਨਿਟੀ ਦੇ ਵਾਸਤੇ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਸੋ ਆਓ ਪਹਿਲਾਂ ਉਹਨਾਂ ਦੇ ਪਿਤਾ ਜੀ ਪਾਸੋਂ ਕੁਛ ਬਰੀਫ ਜਾਣਕਾਰੀ ਆਪਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀ ਹਜ਼ੂਰੀ 'ਚ ਜੁੜੀ ਹੋਈ ਸਾਰੀ ਸਾਧ ਸੰਗਤ ਨੂੰ ਮੇਰੇ ਵੱਲੋਂ ਫਤਿਹ ਪ੍ਰਵਾਨ ਹੋਵੇ। ਸਭ ਤੋਂ ਪਹਿਲਾਂ ਤਾਂ ਮੈਂ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਦਾ ਬਹੁਤ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਹੁਣ ਅੱਜ ਨਹੀਂ ਪਹਿਲੇ ਦਿਨ ਤੋਂ ਸਾਨੂੰ ਕਿਹਾ ਵੀ ਜਿਸ ਤਰੀਕੇ ਨਾਲ ਵੀ ਅਸੀਂ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹੋ ਸਕਦੇ ਹਾਂ, ਚਾਹੇ ਉਹ ਫੰਡ ਰੇਜ਼ਿੰਗ ਹੋਵੇ, ਚਾਹੇ ਉਹ ਗੁਰੂ ਸਾਹਿਬ ਨੂੰ ਹਰ ਰੋਜ਼ ਅਰਦਾਸ ਕਰਨੀ ਹੋਵੇ, ਬੇਨਤੀ ਕਰਨੀ ਹੋਵੇ, ਚਾਹੇ ਸਾਡੀ ਆਵਾਜ਼ ਸੰਗਤਾਂ ਤੱਕ ਪਹੁੰਚਾਉਣੀ ਹੋਵੇ। ਸੋ ਬਹੁਤ ਹੀ ਜ਼ਿਆਦਾ ਸਾਨੂੰ ਸਤਿਕਾਰ ਦੇ ਨਾਲ, ਪਿਆਰ ਦੇ ਨਾਲ, ਅਪਣੱਤ ਦੇ ਨਾਲ ਇਹਨਾਂ ਨੇ ਹੌਸਲਾ ਅਫਜਾਈ ਵੀ ਕੀਤੀ ਅਤੇ ਮਦਦ ਵੀ ਕੀਤੀ ਹੈ। ਜਦੋਂ ਅਸੀਂ 9 ਅਪ੍ਰੈਲ ਨੂੰ ਪਹਿਲੀ ਵਾਰ ਇਹ ਫੰਡਿੰਗ ਦੀ ਕੋਸ਼ਿਸ਼ ਸ਼ੁਰੂ ਕੀਤੀ ਸੀ ਤਾਂ ਸਾਨੂੰ ਲੱਗਦਾ ਸੀ ਟੀਚਾ ਬਹੁਤ ਵੱਡਾ, ਬਹੁਤ ਦੂਰ ਆ, ਪਰ ਜਿਸ ਤਰੀਕੇ ਦੇ ਨਾਲ ਮਹਾਰਾਜ ਨੇ ਸਾਨੂੰ ਦਿਸ਼ਾ ਦਿਖਾਈ, ਜਿਸ ਤਰੀਕੇ ਨਾਲ ਸਾਰੀ ਕਮਿਊਨਿਟੀ ਨੇ ਸਾਥ ਦਿੱਤਾ, ਸਾਨੂੰ ਹੁਣ ਲੱਗਦਾ ਵੀ ਟੀਚਰ ਕੋਈ ਇੰਨਾ ਵੱਡਾ ਰਹਿ ਨਹੀਂ ਗਿਆ। ਸੋ 2.7 million ਦੀ ਜਿਹੜੀ ਮੁੱਢਲੀ ਰਾਸ਼ੀ ਆਪਾਂ ਇਕੱਠੀ ਕਰਨੀ ਹੈ, ਉਹਦੇ 'ਚੋਂ ਤਕਰੀਬਨ 2 million ਦੇ ਕਰੀਬ ਰਾਸ਼ੀ ਇਕੱਤਰ ਹੋ ਵੀ ਚੁੱਕੀ ਹੈ। ਸੋ ਸਿਰਫ ਫਾਸਲਾ ਹੁਣ 7 lakh ਦਾ ਰਹਿੰਦਾ ਆ। ਉਸ ਫਾਸਲੇ ਨੂੰ, ਉਸ ਇਸ ਅਵੇਅਰਨੈਸ ਨੂੰ, ਜਿਵੇਂ ਭਾਈ ਸਾਹਿਬ ਨੇ ਹੁਣੇ ਬਿਆਨ ਕੀਤਾ ਬਈ ਇਹ ਸਰਕਾਰਾਂ ਦੇ ਹੱਥ ਵੱਸ ਹੈ। ਪਹਿਲਾਂ ਅਸੀਂ ਟੈਕਸ ਭਰੀਏ, ਫਿਰ ਅਸੀਂ ਸਾਰੇ ਤਰ੍ਹਾਂ ਦੇ ਇੱਕ ਦੂਜੇ ਦੇ ਜਿਹੜੇ ਇਲਾਜ ਦੇ ਲਈ ਪੈਸੇ ਇਕੱਤਰ ਕਰੀਏ, ਇਹ ਕੋਈ ਬੜੀ ਵਧੀਆ ਗੱਲ ਨਹੀਂ, ਇਹ ਬੜਾ ਦੁੱਖ ਹੁੰਦਾ। ਇਹ ਜਿਹੜਾ ਜੋ ਅਸੀਂ ਮਹਿਸੂਸ ਕਰ ਰਹੇ, ਪਹਿਲਾਂ ਸਾਡਾ ਬੱਚਾ ਤਕਲੀਫ ਦੇ ਵਿੱਚ ਹੈ, ਅਸੀਂ ਉਹਨੂੰ ਘਰੇ ਛੱਡ ਕੇ ਆਪ ਸੜਕਾਂ 'ਤੇ ਤੁਰੇ ਫਿਰਦੇ ਹਾਂ, ਇਹ ਕਿੱਥੋਂ ਦੀ ਵਧੀਆ ਗੱਲ ਹੈ ਨਾ ਸਰਕਾਰਾਂ ਵਾਸਤੇ। ਸੋ ਐਨੀਵੇਜ਼, ਜੋ ਵੀ ਜਿੰਨਾ ਵੀ ਹੁਣ ਤੱਕ ਸਾਡੇ ਲਈ ਰਾਸ਼ੀ ਡੋਨੇਸ਼ਨਸ ਆਈਆਂ ਨੇ, ਅਰਦਾਸਾਂ ਹੋਈਆਂ, ਉਹਦੇ ਲਈ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ। ਅੱਜ ਅਸੀਂ ਸ਼ੁਰੂਆਤ ਕੀਤੀ ਹੈ ਯਾਤਰਾ ਦੀ, ਕੈਨੇਡਾ ਪਲੇਸ ਤੋਂ ਲੈ ਕੇ ਲੈਜਿਸਲੇਚਰ ਵਿਕਟੋਰੀਆ ਤੱਕ। ਸੋ ਇਹ 5 ਦਿਨਾਂ ਦਾ ਸਫ਼ਰ ਹੈ। ਅੱਜ ਪਹਿਲਾ ਦਿਨ ਸੀ, ਪਹਿਲੇ ਦਿਨ ਦੀ ਸ਼ੁਰੂਆਤ ਸਵੇਰੇ ਅਸੀਂ 10 ਵਜੇ ਕਰਕੇ ਅਤੇ ਹੁਣ ਇੱਥੇ 6 ਵਜੇ ਇੱਥੇ ਅੱਜ ਸਮਾਪਤੀ ਕਰਨੀ ਆ। ਕੱਲ੍ਹ ਨੂੰ ਸਵੇਰੇ ਯਾਤਰਾ ਦਾ ਸ਼ੁਰੂਆਤ ਹੋ ਜਾਣੀ ਹੈ ਸਵੇਰੇ 9 ਵਜੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ। ਕੱਲ੍ਹ ਦਾ ਸਫ਼ਰ ਅਸੀਂ ਕਰਾਂਗੇ ਟੋਸਨ ਮਿਲਸ ਤੱਕ, ਅਤੇ ਪਰਸੋਂ ਨੂੰ ਫੈਰੀ ਦੇ ਉੱਤੇ ਕ੍ਰੋਸ ਕਰਕੇ ਪਹੁੰਚਣਗੇ ਵਿਕਟੋਰੀਆ, ਅਤੇ ਸੋਮਵਾਰ ਨੂੰ ਸਵੇਰੇ 10 ਵਜੇ ਅਸੀਂ ਲੈਜਿਸਲੇਚਰ ਦੇ ਬਾਹਰ, ਅਸੈਂਬਲੀ ਦੇ ਬਾਹਰ ਬੈਠਾਂਗੇ, ਉੱਥੇ ਫੰਡ ਰੇਜ਼ ਕਰਾਂਗੇ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜੀ, ਜਿੰਨਾ ਵੀ ਹੋ ਸਕੇ ਜ਼ਰੂਰ ਤੁਸੀਂ ਹਰ ਤਰੀਕੇ ਨਾਲ ਸਪੋਰਟ ਕਰਨੀ, ਚਾਹੇ ਉਹ ਫਾਈਨੈਂਸ਼ੀਅਲ ਸਪੋਰਟ ਹੈਗੀ ਆ ਜੋ ਤੁਸੀਂ ਗੋ ਫੰਡ ਮੀ 'ਤੇ ਜਾਰੀ ਕਰ ਸਕਦੇ ਹੋ, ਚਾਹੇ ਉਹ ਅਰਦਾਸਾਂ ਨਾਲ ਆ, ਚਾਹੇ ਸਾਡੀ ਜਿਹੜੀ ਬੇਨਤੀ ਹੈ ਆਪਣੇ ਹੋਰ ਪਰਿਵਾਰਕ ਮੈਂਬਰਾਂ ਨਾਲ, ਨੇੜੇ ਦੂਰ ਜਿੱਥੇ ਵੀ ਬੈਠੇ ਜ਼ਰੂਰ ਸਾਂਝੀ ਕੀਤੀ ਜਾਵੇ। ਅਤੇ ਫਿਰ ਮੈਂ ਦੁਆਰੇ ਮੈਨੇਜਮੈਂਟ ਦਾ, ਸਾਰੀ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਬਹੁਤ ਬਹੁਤ ਧੰਨਵਾਦ ਹੈ ਸਤਿਕਾਰਯੋਗ ਭਾਈ ਸਟਾਲਨਜੀਤ ਸਿੰਘ ਜੀ ਗਿੱਲ ਉਹਨਾਂ ਦਾ। ਗੁਰਮੁਖ ਪਿਆਰਿਓ, ਆਪ ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨਾ ਵੀ ਹੋ ਸਕਦਾ ਹੈ ਜ਼ਰੂਰ ਵੱਧ ਤੋਂ ਵੱਧ ਸਹਿਯੋਗ ਦਿਓ, ਨਾਲ ਹੀ ਆਪਣੇ ਜਿੰਨੇ ਵੀ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਸੱਜਣ ਮਿੱਤਰ ਹਨ। ਜਿੰਨਾ ਵੀ ਹੋ ਸਕਦਾ ਹੈ ਆਪਣੇ ਸਾਰੇ ਮਿੱਤਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਜ਼ਰੂਰ ਆਖਣਾ ਕਿ ਵੱਧ ਤੋਂ ਵੱਧ ਇਸ ਦੇ ਵਿੱਚ ਯੋਗਦਾਨ ਪਾਉਣ, ਤਾਂ ਕਿ ਭਵਿੱਖ ਦੇ ਵਿੱਚ ਇਹੋ ਜਿਹੀ ਕੋਈ ਚੰਗੀ ਦਵਾਈ ਬਣ ਸਕੇ ਜਿਹੜੀ ਸਾਡੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ, ਇਸ ਤਰ੍ਹਾਂ ਦੀ ਡਿਜ਼ੀਜ਼ ਜਦੋਂ ਲੱਗਦੀ ਹੈ ਉਸ ਤੋਂ ਬਚਾ ਸਕੇ। ਕਿਉਂਕਿ ਆਪਾਂ ਜਾਣਦੇ ਹਾਂ ਸਾਰੇ ਪਰਿਵਾਰਾਂ ਵਾਲੇ ਹਾਂ, ਜਦੋਂ ਕਿਸੇ ਵੀ ਪਰਿਵਾਰਕ ਮੈਂਬਰ, ਇਹ ਤਾਂ ਬਹੁਤ ਛੋਟਾ ਬੱਚਾ ਹੈ, ਜਦੋਂ ਕਿਸੇ ਵੱਡੇ ਨੂੰ ਵੀ ਇਸ ਤਰ੍ਹਾਂ ਦੀ ਪ੍ਰੋਬਲਮ, ਕੋਈ ਵੀ ਬਿਮਾਰੀ ਲੱਗਦੀ, ਥੋੜ੍ਹਾ ਜਿਹਾ ਬੁਖਾਰ ਵੀ ਹੋ ਜਾਵੇ, ਆਪਾਂ ਸਾਰਾ ਪਰਿਵਾਰ ਕਿੱਦਾਂ ਪਰੇਸ਼ਾਨ ਹੋ ਜਾਂਦੇ ਹਾਂ। ਪਰ ਇਸ ਪਰਿਵਾਰ ਲਈ ਕਿੰਨਾ ਕੁ ਔਖਾ ਸਮਾਂ ਹੈ ਉਹ ਆਪਾਂ ਸਾਰੇ ਸਿਰਫ ਮਹਿਸੂਸ ਕਰ ਸਕਦੇ ਹਾਂ, ਜੋ ਇਹਨਾਂ ਉੱਪਰ ਬੀਤਦੀ ਹੈ ਉਹਨੂੰ ਸਿਰਫ ਮਹਿਸੂਸ ਕਰ ਸਕਦੇ ਹਾਂ। ਉਹ ਅਸਲ ਦੇ ਵਿੱਚ ਇਹੀ ਜਾਣਦੇ ਹਨ ਕਿ ਕਿਹੜੇ ਸਮੇਂ ਦੇ ਵਿੱਚੋਂ ਇਹ ਗੁਜ਼ਰ ਰਹੇ ਹਨ। ਸੋ ਮੈਂ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਦਵਿੰਦਰ ਸਿੰਘ ਜੀ ਬੈਨੀਪਾਲ, ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ 1-2 ਮਿੰਟਾਂ ਦੇ ਵਾਸਤੇ ਉਹ ਵੀ ਆਪਣੇ ਵਿਚਾਰ ਸਾਂਝੇ ਕਰਨਗੇ, ਆਪ ਸੰਗਤਾਂ ਨੂੰ ਬੇਨਤੀ ਕਰਨਗੇ। ਸੋ ਉਸ ਤੋਂ ਬਾਅਦ ਜੋ ਗੁਰਦੁਆਰਾ ਸਾਹਿਬ ਦਾ ਰੂਟੀਨ ਪ੍ਰੋਗਰਾਮ ਚੱਲ ਰਿਹਾ ਹੈ ਉਸ ਦੇ ਵਿੱਚ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ ਕਥਾ ਸਰਵਣ ਕਰਵਾਉਣਗੇ। ਸੋ ਆਓ ਸਿਰਫ 1-2 ਮਿੰਟਾਂ ਦੇ ਵਾਸਤੇ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਪਾਵਨ ਹਜ਼ੂਰੀ 'ਚ ਬੈਠੇ ਹਾਂ, ਦੂਰ ਦੂਰ ਤੱਕ ਸੰਗਤਾਂ ਲਾਈਵ ਵੀ ਵੇਖ ਰਹੀਆਂ ਨੇ, ਸਰਵਣ ਕਰ ਰਹੀਆਂ ਨੇ। ਸਭ ਤੋਂ ਪਹਿਲਾਂ ਤਾਂ ਭਾਈ ਸਾਹਿਬ ਦਾ, ਗੁਰਦੁਆਰਾ ਪ੍ਰਬੰਧਕੀ ਕਮੇਟੀ ਦਾ, ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜਿਸ ਦਿਨ ਤੋਂ ਡਾਕਟਰ ਸਟਾਲਨ ਗਿੱਲ ਅਤੇ ਨਵਪ੍ਰੀਤ ਗਿੱਲ ਇਹਨਾਂ ਨੇ ਇਸ ਗੱਲ ਦਾ ਸੁਨੇਹਾ ਭਾਈਚਾਰੇ ਤੱਕ ਪੁੱਜਦਾ ਕੀਤਾ, ਮੈਨੂੰ ਨਹੀਂ ਲੱਗਦਾ ਕਿ ਭਾਈਚਾਰੇ ਵਿੱਚੋਂ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਰਿਹਾ ਹੋਣਾ ਜਿਸ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ, ਸਹਿਯੋਗ ਨਹੀਂ ਕੀਤਾ। ਕੋਈ ਗੁਰਦੁਆਰਾ ਸਾਹਿਬ, ਇੱਥੋਂ ਤੱਕ ਕਿ ਮੰਦਰ, ਮਸਜਿਦ, ਮੈਨੂੰ ਲੱਗਦਾ ਕਿ ਇਹ ਇਨਸਾਨੀਅਤ ਦਾ ਇੱਕ ਸਭ ਤੋਂ ਵੱਡਾ ਅਸੀਂ ਇਮਤਿਹਾਨ ਉਹਨੂੰ ਪਾਸ ਕਰਨ ਜਾ ਰਹੇ ਹਾਂ। ਸੋ ਜਿੱਥੇ ਮੈਂ ਗੁਰਦੁਆਰਾ ਸਾਹਿਬ ਦਾ ਧੰਨਵਾਦ ਕਰਦਾ, ਇੱਕ ਇੱਕ ਡੋਲਰ ਦੇਣ ਤੋਂ ਲੈ ਕੇ ਮੈਂ ਵੇਖਦਾ ਕਿ ਲੋਕ ਹਜ਼ਾਰਾਂ ਡੋਲਰ ਆਪਣੀ ਸਮਰੱਥਾ ਤੋਂ ਵੱਧ ਵੀ ਦਾਨ ਕਰ ਰਹੇ ਨੇ। ਸੋ ਹਾਲੇ ਵੀ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਸਰਕਾਰਾਂ ਦੇ ਕੰਮ ਨੇ, ਬਹੁਤ ਸਾਰੇ ਕੰਮ ਸਾਨੂੰ ਆਪ ਕਰਨੇ ਪੈਂਦੇ ਨੇ, ਪਰ ਕਿੰਨੀ ਦੇਰ ਕਰਦੇ ਰਹਾਂਗੇ। ਸੋ ਮੈਨੂੰ ਲੱਗਦਾ ਹੈ ਕਿ ਡਾਕਟਰ ਸਾਹਿਬ ਨੇ, ਇਹਨਾਂ ਦੇ ਪਰਿਵਾਰ ਨੇ ਇਸ ਪਰਚੇ 'ਚੋਂ ਪਾਸ ਹੋ ਜਾਣਾ, ਪਰ ਸਰਕਾਰਾਂ ਫੇਲ ਨੇ। ਉਹਦੇ ਵਾਸਤੇ ਮੈਨੂੰ ਇਹ ਲੱਗਦਾ ਜਿਵੇਂ ਭਾਈ ਸਾਹਿਬ ਕਹਿੰਦੇ ਸੀ, ਡਾਕਟਰ ਸਾਹਿਬ ਖੁਦ ਆ ਕੇ ਗਏ ਨੇ ਕਿ ਸਿਰਫ ਇਹ ਗਰਮੋਹ ਵਾਸਤੇ ਦਵਾਈ ਨਹੀਂ ਬਣਨੀ, ਜਿਹੜਾ ਵੀ ਬੱਚਾ ਇਸ ਤਰ੍ਹਾਂ ਦੀ ਰੇਅਰ ਡਿਜ਼ੀਜ਼ ਦਾ ਸ਼ਿਕਾਰ ਹੋਵੇਗਾ, ਪਰਮਾਤਮਾ ਕਰੇ कि इस तरह का दिन किसी देखना ना पवे, पर वास्ते भी दवाई बननी है। अज इत्थे समाप्ति हुई है, कल शुरुआत इत्थों होएगी ते सोमवार को विक्टोरिया दे विच होणगे, विधानसभा दे बाहर होणगे, लैजिस्लेटर असैंबली दे बाहर होणगे। साढ़े बहुत सारे दोस्त मित्र रहिंदे ने, उन्हां नूं बेनती है कि इस मार्च दे विच भी साथ दिओ, वड्डा काफला बन के उत्थे पहुँचे। विक्टोरिया विच भी जेकर साढ़े सहयोगी रहिंदे उन्हां नूं दस्सिओ कि फैरी ते पहुँचना है। असीं सोशल मीडिया दे राहीं साढ़े सारे रेडियो स्टेशन भी इतों उपर उठ के अज तक कदी नहीं सोचा जिंदगी च, मैनू भी तकरीबन 2.5 दहाके हो गए मीडिया नाल जुड़े नूं, कदी नहीं सी होया कि एको ही फंक्शन दे उत्ते जां एको ही मते नूं मुद्दे नूं बना के इकट्ठे फंड रेज करदे होण। सो ये हद्दां सरहद्दां टुट रहियां ने, तुहाडा सारयां दा बहुत बहुत धन्नवाद। बेनती है कि आपां ये जिहड़ा परचा इम्तिहान पिया है ये तां हल कर लैणा, परमात्मा दे चरणां च अरदास करदा कि भविख च किसी मापे नूं इंज पैदल मार्च करन वास्ते मजबूर ना होना पवे। वाहिगुरू जी का खालसा, वाहिगुरू जी की फतेह।
0: बहुत बहुत धन्यवाद इस्तकारयोग भाई दविंदर सिंह जी बैनीपाल उन्हां दा। सो गुरमुख प्यारे, एक बार फिर तो आप सारियां नूं बेनती है कि जिन्ना भी हो सकता है वध तो वध माइक तौर पर जरूर सहायता करनी है। नाल ही जिस तरह इन्हां वल्लों मार्च किया जा रहा है जां होर अवेयरनैस दे प्रोग्राम चलाए जाते हैं उन्हां दे विच भी किसी भी तरह तुसीं इन्हां दी सहायता करदे हो जरूर करनी है, क्योंकि साडी कम्यूनिटी दा साडे सारयां दा इह मसला है। सो एक बार फिर तो बहुत बहुत धन्यवाद इन इन्हों के पेरेंट्स का जो इन्ना सैदिक दिली दे नाल इस दे वास्ते लगे हुए हैं। अरदास करते हैं सतगुर सच्चे पातशाह जी दे अगे कि इन्हों कामयाबियां बख्शन, बच्चे नू तंदरुस्तियां, लंबियां जिंदगियां, चढ़दी कला वाला जीवन बख्शन। सो हुण रूटीन प्रोग्राम मुताबक सत्कारयोग भाई रविंदर सिंह जी दिल्ली वाले गुरमत विचारां दी सांझ करनगे। वाहिगुरू जी का खालसा, वाहिगुरू जी की फतेह।

ਪੰਦਰੈ ਥਿੱਤੀ ਪੱਖ ਇੱਕ ਕ੍ਰਿਸ਼ਨ ਸੁਕਲ ਦੁਇ ਪੱਖ ਨਿਸ਼ਾਨੀ ਸੋ ਲਹਿ ਸਾਰ ਸ਼ਿੰਗਾਰ ਕਰ ਜੋੜਾ ਜੁੜਿਆ ਨਿਰਭਉ ਜਾਣੀ ਸੋ ਲਹਿ ਕਲਾ ਸੰਪੂਰਣ ਸਸ ਘਰ ਸੂਰਜ ਵਿਰਤੀ ਹਾਣੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਹਾਜ਼ਰਾ ਹਜ਼ੂਰ, ਜ਼ਹਰਾ ਜ਼ਹੁਰ, ਸਰਬ ਕਲਾ ਭਰਪੂਰ, ਰਾਜਾਨ ਰਾਜ ਪਾਨਾਨ ਪਹਾਨ, ਦੀਵਾਨ ਦੇਵ ਉਪਮਾ ਮਹਾਨ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਪੰਗਮ ਬਿਭੂਤੇ, ਸਰਬ ਸਾਂਝੀਵਾਲਤਾ ਦੇ ਰਾਹਬਰ, ਦਇਆ ਸਿੰਧ ਭਗਤ ਵਸ਼ਲ ਪਤਿਤ ਪਾਵਨ ਗਿਆਨ ਦੇ ਭੰਡਾਰ, ਕੋਟ ਬ੍ਰਹਿਮੰਡਾਂ ਦੇ ਮਾਲਕ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਗੁਰਤਾ ਗੱਦੀ ਤਖਤਾਂ 'ਤੇ ਸੁਭਾਏਮਾਨ ਹੋ ਰਹੇ ਸਤਿਗੁਰੂ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੋਦ ਵਿੱਚ ਜੁੜ ਬੈਠ ਕੇ ਆਪ ਸਰਬੱਤ ਸਾਧ ਸੰਗਤ ਜੀ ਨੇ ਬਹੁਤ ਹੀ ਅਦਬ ਸਤਿਕਾਰ ਸਹਿਤ ਪਹਿਲਾਂ ਬੱਚਿਆਂ ਪਾਸੋਂ ਰੱਬੀ ਗੁਰਬਾਣੀ ਦੇ ਕੀਰਤਨ ਹਰਜਸ ਸਰਵਣ ਕੀਤੇ ਨੇ। ਸਤਿਗੁਰੂ ਗੁਰਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਉਪਰੰਤ ਲੜੀਵਾਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਵਿਚਾਰ ਸਮਾਂ ਦੇ ਦੀਵਾਨ ਦੇ ਵਿੱਚ ਆਪ ਜੀ ਸਰਵਣ ਕਰਦੇ। ਅੱਜ ਸੱਤਵੀਂ ਵਾਰ ਦੀ 14ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਇਹਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਨੀ, ਜਿਵੇਂ ਆਪ ਜੀ ਨੂੰ ਬੇਨਤੀ ਕਰ ਰਹੇ ਸੀ, ਇੱਕ ਬੱਚੇ ਦੀ ਤੰਦਰੁਸਤੀ ਦੇ ਲਈ ਔਰ ਸਿੱਖ ਇਸ ਭਾਵਨਾ ਦੇ ਨਾਲ ਜਿਉਂਦਾ ਹੈ, ਜਿਹੜੀ ਅਰਦਾਸ ਖਾਲਸਾ ਪੰਥ ਨੂੰ ਬਖਸ਼ਿਸ਼ ਹੋਈ ਹੈ ਉਹ ਅਰਦਾਸ ਉਦੋਂ ਤੱਕ ਸੰਪੂਰਨ ਨਹੀਂ ਹੁੰਦੀ ਜਦੋਂ ਤੱਕ ਸਿੱਖ ਇਹ ਨਹੀਂ ਮੰਗ ਲੈਂਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਹਦੇ ਵਿੱਚ ਸਮੁੱਚੀ ਕਾਇਨਾਤ, ਸਾਰੇ ਜੀਵ ਜੰਤ, ਮਨੁੱਖ ਮਾਤਰ ਦੇ ਲਈ ਉਹ ਅਰਦਾਸ ਕੀਤੀ ਜਾਂਦੀ ਹੈ। ਅਤੇ ਜਿਹੜਾ ਸਿੱਖ ਸਮੁੱਚੀ ਕਾਇਨਾਤ ਵਾਸਤੇ ਅਰਦਾਸ ਕਰਦਾ ਹੈ, ਜੇ ਕੋਈ ਆਪਣੇ ਘਰ ਪਰਿਵਾਰ ਆਪਣੀ ਕਮਿਊਨਿਟੀ ਉਹਦੇ ਲਈ ਤਾਂ ਲਾਜ਼ਮੀ ਹੈ, ਸਿੱਖ ਹਰ ਤਰ੍ਹਾਂ ਦੇ ਨਾਲ ਤਤਪਰ ਰਹਿੰਦੇ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ,
ਉਹ ਬੱਚੇ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣ। ਅਰਦਾਸ ਦੇ ਵਿੱਚ ਬੜੀ ਵੱਡੀ ਤਾਕਤ ਹੈ। ਠੀਕ ਹੈ, ਦੁਨਿਆਵੀ ਤੌਰ 'ਤੇ ਸਾਰੇ ਉਪਰਾਲੇ ਕਰਨੇ ਪੈਂਦੇ ਨੇ ਔਰ ਕਰਨੇ ਚਾਹੀਦੇ ਨੇ, ਪਰ ਅਰਦਾਸ ਬੜੀ ਵੱਡੀ ਤਾਕਤ ਹੈ। ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਤਾਂ ਹਰ ਕੋਈ ਕਰ ਸਕਦਾ ਹੈ, ਔਰ ਇਹ ਅਰਦਾਸ ਹੈ, ਬੇਨਤੀ ਹੈ ਉਹ ਬੱਚੇ ਦੇ ਸੀਸ 'ਤੇ ਸਤਿਗੁਰੂ ਆਪਣਾ ਮਿਹਰਾਂ ਦਾ ਹੱਥ ਰੱਖਣ ਤਾਂ ਕਿ ਚੜ੍ਹਦੀ ਕਲਾ ਦੇ ਜੀਵਨ ਦੀ ਪ੍ਰਾਪਤੀ ਹੋਵੇ। ਗੁਰਬਾਣੀ ਦੇ ਰਾਹੀਂ ਸਤਿਗੁਰੂ ਗੁਰਦੇਵ ਪਾਤਸ਼ਾਹ ਨੇ ਆਪਾਂ ਸਾਰਿਆਂ ਨੂੰ ਜਿਹੜਾ ਜੀਵਨ ਬਖਸ਼ਿਸ਼ ਕੀਤਾ ਹੈ, ਬੱਚਿਆਂ ਤੋਂ ਆਪ ਜੀ ਸ਼ਬਦ ਸਰਵਣ ਕਰ ਰਹੇ ਸੀ, ਵਾਹ ਵਾਹ ਕਿਆ ਖੂਬ ਗਾਉਤਾ ਹੈ, ਹਰ ਕਾ ਨਾਮ ਮੇਰੇ ਮਨ ਭਾਉਤਾ ਹੈ। ਮਨ ਨੂੰ ਪਰਮੇਸ਼ੁਰ ਦਾ ਨਾਮ ਭਾ ਜਾਣਾ, ਚੰਗਾ ਲੱਗਣਾ, ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਵੈਸੇ ਮਨ ਨੂੰ ਦੁਨੀਆਂ ਦੇ ਅੰਦਰ ਪਰਮੇਸ਼ੁਰ ਦੇ ਨਾਮ ਨੂੰ ਛੱਡ ਕੇ ਸਭ ਕੁਝ ਚੰਗਾ ਲੱਗਦਾ ਹੈ। ਮਨ ਸਭ ਕੁਝ ਚਾਹੁੰਦਾ ਹੈ ਪਰਮੇਸ਼ੁਰ ਦੇ ਨਾਮ ਨੂੰ ਛੱਡ ਕੇ। ਮਨ ਦਾ ਇਹ ਸੁਭਾਅ ਹੈ, ਮਨ ਲੋਚੈ ਬੁਰੇ ਆਈਆਂ, ਗੁਰ ਸ਼ਬਦੀ ਇਹ ਮਨ ਹੋੜੀ ਹੈ। ਗੁਰੂ ਦੇ ਸ਼ਬਦ ਰਾਹੀਂ ਮਨ ਨੂੰ ਮੋੜਿਆ ਜਾ ਸਕਦਾ ਔਰ ਮਨ ਨੂੰ ਮੋੜਨ ਵਾਸਤੇ ਹੀ ਸਤਿਗੁਰੂ ਦਾ ਸ਼ਬਦ ਹੈ। ਸਤਿਗੁਰੂ ਨੇ ਸਾਧ ਸੰਗਤ ਬਖਸ਼ਿਸ਼ ਕੀਤੀ ਹੈ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦਾ ਪਿਆਰਾ ਬਚਨ ਹੈ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਾਹਾਂ ਬਿਆਪੈ, ਜਾ ਕੋ ਓਟ ਤੁਹਾਰੀ। ਮਨੁੱਖ ਦੀ ਮਾਇਆ ਦੇ ਹੱਥੋਂ ਸਦਾ ਖੁਆਰੀ ਹੁੰਦੀ ਹੈ, ਨਾਮ ਨੂੰ ਭੁਲਾ ਕੇ ਸਦਾ ਹੀ ਖੁਆਰੀ ਹੁੰਦੀ ਹੈ, ਜਿਹਦੇ ਮਨ ਦੇ ਵਿੱਚੋਂ ਨਾਮ ਭੁੱਲ ਜਾਏ, ਜਿਹਨੂੰ ਨਾਮ ਵਿਸਰ ਜਾਏ, ਉਹ ਮਨੁੱਖ ਖੁਆਰ ਹੋ ਰਿਹਾ। ਤਾਕੋ ਧੋਖਾ ਕਾਹਾਂ ਬਿਆ ਪੈ, ਜਿਹਨੂੰ ਤੇਰੇ ਨਾਮ ਦਾ ਆਸਰਾ ਹੋਵੇ ਉਹਨੂੰ ਕਦੇ ਕਿਸੇ ਵੀ ਵਿਕਾਰ ਦੇ ਵੱਲੋਂ ਧੋਖਾ ਨਹੀਂ ਲੱਗਦਾ, ਉਹ ਕਿਸੇ ਧੋਖੇ ਦੇ ਵਿੱਚ, ਕਿਸੇ ਭਰਮ ਦੇ ਵਿੱਚ ਨਹੀਂ ਰਹਿੰਦਾ। ਜਾ ਕੋ ਓਟ ਤੁਹਾਰੀ, ਜਿਸ ਨੂੰ ਤੇਰਾ ਆਧਾਰ ਹੈ, ਤੇਰਾ ਆਸਰਾ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਵਿਕਾਰਾਂ ਦੀ ਜ਼ਹਿਰ ਹੈ, ਕਦੇ ਉਹਨਾਂ ਦੇ ਜੀਵਨ ਨੂੰ ਦੇਖਣਾ, ਔਰ ਅਸੀਂ ਤਾਂ ਕਈ ਵਾਰ ਨਫ਼ਰਤ ਕਰਦੇ ਹਾਂ। ਜਿਹੜਾ ਮਨੁੱਖ ਅਵਗੁਣਾਂ ਦੇ ਵਿੱਚ ਜੀਵਨ ਨੂੰ ਬਤੀਤ ਕਰ ਰਿਹਾ,
ਜਿਹੜਾ ਮਨੁੱਖ ਵਿਕਾਰਾਂ ਦੇ ਵਿੱਚ ਜੀਵਨ ਬਤੀਤ ਕਰ ਰਹੇ ਐਸੇ ਮਨੁੱਖ ਨੂੰ ਦੇਖ ਕੇ ਸਾਡੇ ਜੀਵਨ ਦੇ ਵਿੱਚ ਕਈ ਵਾਰ ਨਫ਼ਰਤ ਪੈਦਾ ਹੋ ਜਾਂਦੀ। ਪਰ ਧਾਰਮਿਕ ਦੁਨੀਆ ਦੇ ਵਿੱਚ ਭਗਤ ਜਨਾਂ ਨੇ, ਸਤਿਗੁਰਾਂ ਨੇ ਐਸੇ ਮਨੁੱਖ 'ਤੇ ਤਰਸ ਕੀਤਾ ਹੈ ਔਰ ਕਰਨਾ ਚਾਹੀਦਾ। ਦੋ ਸ਼ਬਦ ਨੇ ਸਿੱਖੀ ਜਗਤ ਦੇ ਵਿੱਚ, ਇੱਕ ਤਰਸ ਹੈ ਅਤੇ ਇੱਕ ਭਾਵਨਾ ਪਿਆਰ ਹੈ। ਅਧਿਆਤਮਕ ਜੀਵਨ ਦੇ ਵਿੱਚ ਜਿਹੜਾ ਮਨੁੱਖ ਸਾਡੇ ਤੋਂ ਅੱਗੇ ਲੰਘ ਗਿਆ, ਜਿਹੜਾ ਮਨੁੱਖ ਸਾਡੇ ਤੋਂ ਅੱਗੇ ਲੰਘਿਆ ਹੋਇਆ, ਉਹ 'ਤੇ ਸਾਨੂੰ ਸ਼ਰਧਾ ਆਉਣੀ ਚਾਹੀਦੀ ਹੈ, ਉਹ 'ਤੇ ਪਿਆਰ ਆਉਣਾ ਚਾਹੀਦਾ। ਜਿਹੜਾ ਪਿੱਛੇ ਰਹਿ ਗਿਆ ਉਹ 'ਤੇ ਤਰਸ ਆਉਣਾ ਚਾਹੀਦਾ। ਪਰ ਖਿਮਾ ਕਰਨਾ, ਧਾਰਮਿਕ ਦੁਨੀਆ ਦੇ ਵਿੱਚ ਵੀ ਮਨੁੱਖ ਦੇ ਅੰਦਰ ਬੜਾ ਵੈਰ ਹੈ। ਧਰਮੀ ਮਨੁੱਖ ਵੀ ਵੈਰ ਕਰਦੇ ਨੇ, ਰੱਖਦੇ ਨੇ। ਔਰ ਇਹ ਜੀਵਨ ਦੇ ਵਿੱਚ ਪਛੜਨ ਦੀ ਬਹੁਤ ਵੱਡੀ ਨਿਸ਼ਾਨੀ ਹੈ। ਕੋਈ ਮਨੁੱਖ ਪਾਠ ਜ਼ਿਆਦਾ ਕਰਨ ਲੱਗ ਪਏ, ਨਫ਼ਰਤ ਹੁੰਦੀ ਹੈ, ਕਿਉਂ ਕਰਦਾ ਹੈ। ਅਧਿਆਤਮਕ ਜੀਵਨ ਦੇ ਵਿੱਚ ਚਾਹੀਦਾ ਉਸ 'ਤੇ ਸ਼ਰਧਾ ਆਵੇ। ਜੇ ਕੋਈ ਪਛੜ ਗਿਆ, ਤਰਸ ਆਵੇ। ਔਰ ਤਰਸ ਇਸ ਗੱਲ ਦਾ ਕਿ ਅਕਾਲ ਪੁਰਖ ਪਰਮੇਸ਼ਵਰ ਨੇ ਇੰਨਾ ਵਡਮੁੱਲੀ ਜੀਵਨ ਦਿੱਤਾ ਔਰ ਮਨੁੱਖ ਇਸ ਨੂੰ ਅਜਾਈਂ ਗਵਾ ਰਹੇ, ਵਿਅਰਥ ਗਵਾ ਰਹੇ। ਤਰਸ ਆਉਣਾ ਚਾਹੀਦਾ। ਔਰ ਕਿਵੇਂ ਮਨੁੱਖ ਆਪਣੇ ਜੀਵਨ ਨੂੰ ਵਿਅਰਥ ਗਵਾ ਰਹੇ? ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਸੱਪ ਨੂੰ ਕਦੇ ਦੇਖਣਾ, ਉਹ ਆਪਣੇ ਅੰਦਰ ਜ਼ਹਿਰ ਪਾਲਦਾ ਹੈ, ਜ਼ਹਿਰ ਪੈਦਾ ਕਰਦਾ ਹੈ ਔਰ ਦੂਸਰਿਆਂ ਨੂੰ ਡੰਗ ਵੀ ਮਾਰਦਾ। ਪਰ ਕੇਵਲ ਇਹੀ ਹੀ ਨਹੀਂ, ਉਹ ਜ਼ਹਿਰ ਦੇ ਨਾਲ ਦੂਸਰਿਆਂ ਨੂੰ ਡੰਗ ਮਾਰਦਾ, ਉਹ ਜ਼ਹਿਰ ਉਹਨੂੰ ਆਪਣੇ ਆਪ ਨੂੰ ਵੀ ਤੰਗ ਕਰਦੀ। ਦੂਸਰਿਆਂ ਨੂੰ ਡੰਗ ਮਾਰ ਕੇ ਜੇ ਦੂਸਰਿਆਂ ਦੇ ਜੀਵਨ ਨੂੰ ਉਹ ਖਤਮ ਕਰ ਸਕਦੀ ਹੈ, ਨਾਸ਼ ਕਰ ਸਕਦੀ ਹੈ, ਉਹ ਆਪਣੇ ਜੀਵਨ ਦੇ ਲਈ ਕਿੰਨਾ ਕੁ ਦੁੱਖ ਦਿੰਦੀ ਹੋਵੇਗੀ। ਸੱਪ ਦੇ ਆਪਣੇ ਅੰਦਰ ਜ਼ਹਿਰ ਹੈ, ਉਹ ਆਪਣੇ ਜੀਵਨ ਨੂੰ, ਸੱਪ ਆਪਣੀ ਜ਼ਹਿਰ ਕਰਕੇ ਆਪ ਦੁਖੀ ਹੁੰਦਾ ਹੈ, ਇਸੇ ਕਰਕੇ ਦੂਸਰਿਆਂ ਨੂੰ ਡੰਗ ਮਾਰਦਾ ਹੈ। ਮਹਾਰਾਜ ਕਹਿੰਦੇ ਨੇ, ਜਿਸ ਮਨੁੱਖ ਦੇ ਜੀਵਨ ਦੇ ਵਿੱਚ ਨਾਮ ਨਹੀਂ, ਬੰਦਗੀ ਨਹੀਂ, ਉਹ ਆਪਣੇ ਅੰਦਰ ਜ਼ਹਿਰ ਪੈਦਾ ਕਰ ਰਿਹਾ। ਔਰ ਜ਼ਹਿਰ ਕੀ ਹੈ? ਕੇਵਲ ਸੱਪ ਡੰਗ ਨਹੀਂ ਮਾਰਦਾ, ਮਨੁੱਖ ਵੀ ਡੰਗ ਮਾਰਦੇ। ਦੁਨਿਆਵੀ ਤੌਰ 'ਤੇ ਖੋਜੀ ਪੁਰਸ਼ ਇਹ ਗੱਲ ਕਹਿੰਦੇ ਨੇ ਕਿ ਸੱਪ ਵੱਧ ਤੋਂ ਵੱਧ ਇੱਕੋ ਸਮੇਂ ਦੇ ਅੰਦਰ 4-5 ਬੰਦਿਆਂ ਨੂੰ ਡੰਗ ਮਾਰ ਸਕਦਾ, ਫਿਰ ਉਸ ਦੀ ਜ਼ਹਿਰ ਮੁੱਕ ਜਾਂਦੀ, ਅਸਰ ਨਹੀਂ ਹੁੰਦਾ। ਪਰ ਮਨੁੱਖ ਦੇ ਅੰਦਰ ਵਿਕਾਰਾਂ ਦੀ ਇੰਨੀ ਜ਼ਹਿਰ ਹੈ,
ਇਹ ਸੈਂਕੜੇ ਬੰਦਿਆਂ ਨੂੰ ਡੰਗ ਮਾਰ ਸਕਦਾ ਹੈ, ਮਾਰਦਾ ਹੈ। ਜ਼ਬਾਨ ਦੇ ਰਾਹੀਂ ਦੂਸਰਿਆਂ ਦੇ ਦਿਲ ਦੁਖਾਉਣੇ ਔਰ ਜਿਸ ਦੇ ਇੱਕ ਮਾੜੇ ਬੋਲ ਨੂੰ ਸੁਣ ਕੇ ਸਾਡੇ ਅੰਦਰ ਮਨੁੱਖ ਕਿਸੇ ਦਾ ਮਾੜਾ ਬੋਲ ਸੁਣ ਕੇ ਅੰਦਰੂਨੀ ਤੌਰ 'ਤੇ ਤੜਫ ਜਾਂਦਾ ਹੈ। ਸਾਨੂੰ ਕੋਈ ਮਾੜਾ ਬੋਲ ਆਖੇ ਤਾਂ ਮਨੁੱਖ ਕਿੰਨਾ ਦੁਖੀ ਹੁੰਦਾ ਹੈ। ਅਤੇ ਸੱਚਾਈ ਜੀਵਨ ਦੇ ਵਿੱਚ ਇਹ ਸਮਝਣਾ ਕਿ ਉਹਦੇ ਇੱਕ ਬੋਲ ਨੂੰ ਸੁਣ ਕੇ ਅਸੀਂ ਕਿੰਨੇ ਕੁ ਦੁਖੀ ਹੁੰਦੇ ਹਾਂ। ਧਰਮ ਕਹਿੰਦਾ ਕਦੇ ਤਰਸ ਆ ਜਾਏ ਉਹਦਾ ਇੱਕ ਬੋਲ ਸੁਣ ਕੇ ਅਸੀਂ ਦੁਖੀ ਹੋਏ ਹਾਂ, ਉਹਨੇ ਆਪਣੇ ਅੰਦਰ ਕਿੰਨੇ ਕੁ ਜ਼ਹਿਰ ਸੰਭਾਲੀ ਹੋਵੇਗੀ, ਉਹ ਆਪ ਕਿੰਨਾ ਕੁ ਦੁਖੀ ਹੋਵੇਗਾ ਉਹਦੇ ਆਪਣੇ ਅੰਦਰ ਜਿਹੜੀ ਜ਼ਹਿਰ ਉਹ ਆਪ ਕਿੰਨਾ ਕੁ ਦੁਖੀ ਹੋਵੇਗਾ। ਸਤਿਗੁਰੂ ਦਾ ਉਪਦੇਸ਼, ਸਤਿਗੁਰੂ ਦੀ ਬਾਣੀ ਸਾਡੇ ਅੰਦਰੂਨੀ ਜੀਵਨ ਦੇ ਵਿੱਚੋਂ ਵਿਕਾਰਾਂ ਦੀ ਜ਼ਹਿਰ ਨੂੰ ਮਿਟਾਉਂਦੀ ਹੈ। ਬਾਣੀ ਦੇ ਰਾਹੀਂ, ਸ਼ਬਦ ਦੇ ਰਾਹੀਂ ਸਾਡੇ ਅੰਦਰ ਨੂੰ ਸਤਿਗੁਰੂ ਨਿਰਮਲ ਕਰਦੇ ਨੇ, ਪਵਿੱਤਰ ਕਰਦੇ ਨੇ। ਔਰ ਜਿਸ ਦੇ ਅੰਦਰ ਸਤਿਗੁਰੂ ਦਾ ਉਪਦੇਸ਼ ਹੈ, ਸਤਿਗੁਰੂ ਦਾ ਸ਼ਬਦ ਹੈ, ਉਸ ਦਾ ਬੋਲਿਆ ਹੋਇਆ ਇੱਕ ਇੱਕ ਸ਼ਬਦ ਸਾਡੇ ਅੰਦਰੂਨੀ ਜੀਵਨ ਨੂੰ ਆਤਮਕ ਸ਼ਾਂਤੀ ਬਖਸ਼ਿਸ਼ ਕਰਦਾ ਹੈ, ਆਤਮਕ ਆਨੰਦ ਬਖਸ਼ਦਾ ਹੈ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ।

जन्म मरणेन रमणंग नानक हर कीर्तने। उपदेश बड़ा प्यारा है। साधु दे बचन, संत दे बचन, सतसंगी दे बोल जिन्हें अपने अंदर सतगुरु दे शब्द नूं हिरदे दे विच वसा ले, उहदा जिहड़ा बोल है, जिहड़ा बचन है, बचन साध, साधु दा बोल, साधु दा बचन, सुख पंथा, ਉਹ ਸੁੱਖਾਂ ਦਾ ਮਾਰਗ ਹੈ। ਸਾਧੂ ਦਾ ਬੋਲਿਆ ਹੋਇਆ ਬੋਲ ਉਹ ਸੁੱਖਾਂ ਦਾ ਰਸਤਾ ਹੈ। ਸੁਖ ਪੰਥਾ, ਪੰਥਾ ਕਹਿੰਦੇ ਨੇ ਪੰਥ, ਮਾਰਗ। ਗੁਰੂ ਦਾ ਬੋਲਿਆ ਹੋਇਆ ਬਚਨ, ਗੁਰੂ ਦਾ ਕੀਤਾ ਹੋਇਆ ਉਪਦੇਸ਼ ਸਾਡੇ ਲਈ ਸੁੱਖਾਂ ਦਾ ਪੰਥ ਹੈ। ਗੱਲ ਪਕੜ ਦੇ ਵਿੱਚ ਆਵੇ, ਕੰਨਾਂ ਦੇ ਰਾਹੀਂ ਕਿਤੇ ਸਤਿਗੁਰੂ ਦੀ ਬਾਣੀ, ਸਤਿਗੁਰੂ ਦਾ ਬਚਨ, ਸਤਿਗੁਰੂ ਦਾ ਬੋਲ ਸੁਣ ਲਿਆ ਤੇ ਸਾਧ ਸੰਗਤ ਉਹ ਸੁੱਖਾਂ ਦਾ ਮਾਰਗ ਹੈ। ਉਸ ਬੋਲ ਨੂੰ ਸੁਣ ਕੇ ਜਿਸ ਪੰਥ ਤੇ ਜਿਸ ਮਾਰਗ ਤੇ ਅਸੀਂ ਚੱਲਾਂਗੇ ਸੁੱਖ ਮਿਲਣਗੇ। ਸੁੱਖ ਪੰਥਾ, ਲਹਨ ਤਾਂ ਬੜ ਕਰਮਣ ਹੈ, ਪਰ ਇਹ ਜਿਹੜੀ ਦਾਤ ਮਿਲਦੀ ਹੈ ਨਾ ਵੱਡਿਆਂ ਭਾਗਾਂ ਦੇ ਰਾਹੀਂ, ਵੜ ਕਰਮਣ ਹੈ। ਕਰਮ ਕਹਿੰਦੇ ਨੇ ਬਖਸ਼ਿਸ਼, ਕਿਤੇ ਤਰਸ ਕਰ ਲਏ ਗੁਰੂ, ਰਹਿਮਤ ਹੋ ਜਾਏ ਪਰਮੇਸ਼ਵਰ ਦੀ, ਲਹਨ ਤਾਂ ਲੱਭਦੀ ਹੈ, ਪ੍ਰਾਪਤ ਹੁੰਦੀ ਹੈ, ਵੜ ਕਰਮਣ ਹੈ। ਅਤੇ ਜਦੋਂ ਮਿਲ ਜਾਂਦੀ ਹੈ, ਜਦੋਂ ਇਸ ਪੰਥ ਅਤੇ ਇਸ ਮਾਰਗ 'ਤੇ ਜੀਵ ਤੁਰ ਪੈਂਦੇ, ਰਹਿਣ ਤਾਂ ਜਨਮ ਮਰਨੇਨ, ਉਹਦਾ ਜਿਹੜਾ ਜਨਮ ਅਤੇ ਮਰਨ ਹੈ ਉਹ ਮਿਟ ਜਾਂਦਾ, ਰਹਿ ਜਾਂਦਾ। ਰਹਿਣ ਤਾਂ ਜਨਮ ਮਰਨੇਨ ਰਮਣੰ, ਯਾਦ ਕੀਤੇ ਹਾਂ, ਸਿਮਰਨ ਕੀਤੇ ਹਾਂ, ਨਾਨਕ ਹਰ ਕੀਰਤਨ ਹੈ, ਵਡਿਆਈ ਕੀਰਤੀ ਕਰਨੀ, ਅਕਾਲ ਪੁਰਖ ਪਰਮੇਸ਼ਵਰ ਦੇ ਗੁਣਾਂ ਨੂੰ ਗਾਇਨ ਕਰਨਾ। ਜਿਸਨੇ ਆਪਣੇ ਹਿਰਦਿਆਂ ਦੇ ਅੰਦਰ ਸਤਿਗੁਰੂ ਦੇ ਬਚਨ ਨੂੰ ਕਮਾ ਲਿਆ, ਵਸਾ ਲਿਆ, ਉਹ ਗੁਰੂ ਦੇ ਪੰਥ ਦਾ ਪਾਂਧੀ ਬਣ ਜਾਂਦੇ, ਔਰ ਅੰਦਰੋਂ ਤ੍ਰਿਸ਼ਨਾ ਦੀ ਭੁੱਖ ਮਿਟ ਜਾਂਦੀ ਹੈ, ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ, ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, 14 ਵਿਦਿਆ ਸਾਧਕ ਹੈ, ਗੁਰਮਤ ਅਭਿਗਤ ਅਕਥ ਕਹਾਣੀ। 14 ਤਰ੍ਹਾਂ ਦਾ ਗਿਆਨ ਇਸ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਮਨੁੱਖ ਹਾਸਲ ਕਰਦਾ ਹੈ। ਜਿਹੜਾ ਗਿਆਨ ਹੈ, ਜਿਹੜੀ ਵਿੱਦਿਆ ਹੈ, ਸਿਆਣਿਆਂ ਨੇ 14 ਤਰ੍ਹਾਂ ਦੀ ਮੰਨੀ ਹੈ। ਦੁਨੀਆ ਦੇ ਲੋਕ ਗਿਆਨ ਹਾਸਲ ਕਰਦੇ ਨੇ, ਔਰ ਇੱਥੋਂ ਤੱਕ ਮਨੁੱਖੀ ਜੀਵਨ ਦੇ ਅੰਦਰ ਜਦੋਂ ਮਨੁੱਖਤਾ ਨੂੰ ਵੰਡਿਆ ਗਿਆ ਤੇ 4 ਹਿੱਸਿਆਂ ਦੇ ਵਿੱਚ ਮਨੁੱਖ ਨੂੰ ਵੰਡਿਆ, ਸਮਾਜ ਨੂੰ ਵੰਡਿਆ, ਬ੍ਰਾਹਮਣ, ਖੱਤਰੀ, ਸ਼ੂਦ, ਵੈਸ। ਬ੍ਰਾਹਮਣ ਨੇ ਆਪਣੇ ਕੋਲ ਕੇਵਲ ਗਿਆਨ ਰੱਖਿਆ, ਗਿਆਨ ਦੀ ਗੱਲ, ਵਿਦਿਆ ਦੀ ਗੱਲ, ਪਾਠ ਪੂਜਾ ਦੀ ਗੱਲ ਉਹ ਬ੍ਰਾਹਮਣ ਨੇ ਆਪਣੇ ਕੋਲ ਰੱਖੀ ਹੈ, ਦਿਮਾਗ ਜਿਹਨੂੰ ਕਹਿ ਲਈਏ। ਬ੍ਰਾਹਮਣ ਜਿਹੜਾ ਉਹ ਦਿਮਾਗ ਹੈ, ਸਿਰ ਹੈ,

0: ਖੱਤਰੀ ਜਿਹੜਾ ਉਹ ਬਾਹਵਾਂ ਬਲ ਤਾਕਤ, ਜਿਹੜਾ ਵੈਸ਼ ਉਹ ਪੇਟ ਹੈ, ਕਿਉਂਕਿ ਵੈਸ਼ ਵਪਾਰੀ ਉਹ ਪੇਟ ਦੇ ਆਲੇ ਦੁਆਲੇ ਘੁੰਮਦਾ ਹੈ, ਅਤੇ ਜਿਹੜਾ ਸ਼ੂਦਰ ਹੈ ਉਹਨੂੰ ਬ੍ਰਾਹਮਣ ਨੇ ਆਖਿਆ ਇਹ ਪੈਰ ਹੈ ਸਾਰਿਆਂ ਤੋਂ ਨੀਵਾਂ। ਇਹਨੇ ਦੂਸਰਿਆਂ ਦੀ ਸੇਵਾ ਕਰਨੀ। ਹੁਣ ਜਿਹੜਾ ਗਿਆਨ ਹੈ, ਜਿਹੜੀ ਵਿਚਾਰ ਹੈ, ਇਹਨੂੰ ਪੜ੍ਹਨਾ ਇਹ ਕੋਈ ਮਾੜੀ ਗੱਲ ਨਹੀਂ ਹੈ, ਲਾਜ਼ਮੀ ਹੈ, ਸਾਡੇ ਜੀਵਨ ਦੇ ਵਿੱਚ ਜ਼ਰੂਰੀ ਹੈ। ਮਨੁੱਖ ਗਿਆਨਵਾਨ ਹੋਵੇ, ਮਨੁੱਖ ਸਿਆਣਾ ਹੋਵੇ, ਪੜ੍ਹਿਆ ਲਿਖਿਆ ਹੋਵੇ, ਜ਼ਰੂਰੀ ਹੈ। ਔਰ ਮਨ ਨੂੰ ਸਮਝਾਉਣ ਵਾਸਤੇ, ਮਨ ਨੂੰ ਸੱਚ ਦੇ ਮਾਰਗ 'ਤੇ ਤੋਰਨ ਦੇ ਲਈ ਮਹਾਰਾਜ ਨੇ ਜਦੋਂ ਬਾਣੀ ਦੇ ਵਿੱਚ ਜ਼ਿਕਰ ਕੀਤਾ, ਕਹਿੰਦੇ ਗਿਆਨ ਬੜਾ ਲਾਜ਼ਮੀ ਹੈ, ਮਨ ਸਮਝਾਵਣ ਕਾਰਨ ਹੈ, ਕਸ਼ਵਕ ਪੜ੍ਹੀ ਹੈ ਗਿਆਨ। ਮਨ ਜਿਹੜਾ ਭਟਕਦਾ ਹੈ ਨਾ, ਇਹਨੂੰ ਸੱਚ ਦੇ ਮਾਰਗ 'ਤੇ ਤੋਰਨ ਦੇ ਲਈ ਗਿਆਨ ਬੜਾ ਜ਼ਰੂਰੀ ਹੈ। ਕਸ਼ਵਕ ਪੜ੍ਹੀ ਹੈ ਗਿਆਨ, ਥੋੜ੍ਹਾ ਜਿਹਾ ਗਿਆਨ ਬੜਾ ਜ਼ਰੂਰੀ ਹੈ। ਅਤੇ ਗਿਆਨ ਵਿਦਿਆ ਜਿੰਨਾ ਮਰਜ਼ੀ ਪੜ੍ਹ ਲਈਏ ਉਹ ਘੱਟ ਹੀ ਹੈ। ਸਿਆਣੇ ਤਾਂ ਇੱਥੋਂ ਤਾਂ ਕਹਿੰਦੇ ਨੇ ਕਿ ਗਿਆਨ ਵਿਦਿਆ ਉਹ ਦੀਵਾ ਹੈ ਜਿਹੜਾ ਸਾਰੀ ਦੁਨੀਆ ਦੇ ਵਿੱਚ ਪ੍ਰਕਾਸ਼ ਕਰ ਸਕਦਾ ਹੈ ਔਰ ਕਰਦਾ ਹੈ। ਗਿਆਨ ਉਹ ਦੀਵਾ ਹੈ ਜਿਹੜਾ ਸਾਰੇ ਜ਼ਹਾਨ ਦੇ ਵਿੱਚ ਪ੍ਰਕਾਸ਼ ਕਰਨ ਦੇ ਸਮਰੱਥ ਹੈ। ਅੱਜ ਦੇ ਸਮੇਂ ਦੇ ਵਿੱਚ ਮਨੁੱਖ ਗਿਆਨ ਨੂੰ ਦੀਵੇ ਦਾ ਰੂਪ, ਚਾਨਣ ਦਾ ਰੂਪ ਕਹਿੰਦੇ, ਪਰ ਸਿਆਣਿਆਂ ਨੇ ਇੱਕ ਗੱਲ ਆਖੀ, ਕਹਿੰਦੇ ਗਿਆਨ ਸਾਡਾ ਮਿੱਤਰ ਹੈ, ਸਾਡਾ ਸੱਜਣ ਹੈ, ਪਰ ਉਹ ਮਿੱਤਰ ਸਾਡੇ ਲਈ ਸਭ ਤੋਂ ਖਤਰਨਾਕ ਹੁੰਦਾ ਹੈ ਜਿਹੜਾ ਆਪਣੇ ਘਰ ਦੇ ਵਿੱਚ ਸਾਡੇ ਦੁਸ਼ਮਣ ਨੂੰ ਛਪਾ ਲਵੇ। ਗਿਆਨ ਸਾਡਾ ਮਿੱਤਰ ਹੈ, ਪਰ ਉਹ ਮਿੱਤਰ ਸਭ ਤੋਂ ਖਤਰਨਾਕ ਹੈ ਜਿਹੜਾ ਆਪਣੇ ਘਰ ਦੇ ਵਿੱਚ ਸਾਡੇ ਦੁਸ਼ਮਣ ਨੂੰ ਛੁਪਾ ਕੇ ਰੱਖਦਾ ਹੈ। ਗਿਆਨ ਨੇ ਜੀਵਨ ਨੂੰ ਪ੍ਰਕਾਸ਼ ਦੇਣਾ ਸੀ, ਚਾਨਣ ਦੇਣਾ ਸੀ, ਪਰ ਜੇ ਕੋਈ ਮਨੁੱਖ ਆਪਣੇ ਜਗਾਏ ਦੀਵੇ ਤੋਂ ਆਪਣੇ ਹੀ ਘਰ ਨੂੰ ਸਾੜ ਲਏ, ਉਹ ਸਭ ਤੋਂ ਖਤਰਨਾਕ ਹੈ। ਆਪਣੇ ਹੱਥੀਂ ਜਗਾਏ ਦੀਵੇ ਤੋਂ ਆਪਣੇ ਘਰ ਨੂੰ ਸਾੜ ਲਏ, ਉਹ ਬੜਾ ਖਤਰਨਾਕ ਹੈ। ਕਿਵੇਂ? ਪੜ੍ਹਾਈ ਕੀਤੀ, ਗਿਆਨ ਇਕੱਠਾ ਕੀਤਾ, ਗਿਆਨ ਕਮਾਇਆ, ਉਸ ਦਾ ਅਹੰਕਾਰ ਕਰ ਲਿਆ, ਇਹ ਆਪਣੇ ਘਰ ਨੂੰ ਅੱਗ ਲਾਉਣ ਵਾਲੀ ਗੱਲ ਹੈ। ਚਾਹੀਦਾ ਤਾਂ ਇਹ ਸੀ ਗਿਆਨ ਪੜ੍ਹ ਕੇ ਨਿਮਰਤਾ ਪੈਦਾ ਹੋਵੇ, ਗਿਆਨ ਪੜ੍ਹ ਕੇ ਮਨੁੱਖ ਪਰਉਪਕਾਰੀ ਹੋਵੇ, ਗਿਆਨ ਪੜ੍ਹ ਕੇ ਮਨੁੱਖ ਦੂਸਰਿਆਂ ਦਾ ਭਲਾ ਕਰੇ, ਗਿਆਨ ਪੜ੍ਹ ਕੇ ਮਨੁੱਖ ਦੇ ਅੰਦਰ ਪ੍ਰੇਮ ਪੈਦਾ ਹੋਵੇ। ਪਰ ਜੇ ਨਫ਼ਰਤ ਪੈਦਾ ਹੋਈ, ਜੇ ਮਨੁੱਖ ਦੁਰਾਚਾਰੀ ਹੋ ਗਿਆ, ਅੰਦਰ ਅਹੰਕਾਰ ਪੈਦਾ ਹੋ ਗਿਆ, ਫਿਰ ਇਹ ਤਾਂ ਆਪਣੇ ਘਰ ਨੂੰ ਅੱਗ ਲਾਉਣ ਵਾਲੀ ਗੱਲ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਦੁਨੀਆ ਦੇ ਲੋਕ ਗਿਆਨ ਇਕੱਠਾ ਕਰਦੇ ਨੇ, ਪਰ ਗਿਆਨ ਦਾ ਅਹੰਕਾਰ ਕਰ ਲੈਂਦੇ, ਉਹ ਆਪਣੇ ਘਰ ਨੂੰ ਅੱਗ ਲਾਉਣ ਵਾਲੀ ਗੱਲ। ਅਤੇ ਬ੍ਰਾਹਮਣ ਨੇ ਆਪਣੇ ਗਿਆਨ ਦਾ ਅਹੰਕਾਰ ਕੀਤਾ, ਚਾਹੀਦਾ ਤਾਂ ਇਹ ਸੀ ਗਿਆਨ ਪੜ੍ਹ ਕੇ ਉਹ ਦੂਸਰਿਆਂ ਦਾ ਭਲਾ ਕਰੇ। ਉਸਦੇ ਅੰਦਰ ਸਾਰਿਆਂ ਦੇ ਲਈ ਪਿਆਰ ਪੈਦਾ ਹੋਵੇ, ਪਰ ਜੇ ਗਿਆਨ ਨੇ ਵੰਡੀਆਂ ਪਾ ਦਿੱਤੀਆਂ ਤੇ ਗਿਆਨ ਨੇ ਹੀ ਦੂਸਰਿਆਂ ਨੂੰ ਲਤਾੜ ਦਿੱਤਾ, ਫਿਰ ਐਸੇ ਗਿਆਨ ਦਾ ਲਾਭ ਕੋਈ ਨਹੀਂ। ਭਾਈ ਸਾਹਿਬ ਕਹਿੰਦੇ ਨੇ ਗੁਰੂ ਦੇ ਸਿੱਖ ਨੇ ਜਿਹੜਾ ਗਿਆਨ ਆਪਣੇ ਜੀਵਨ ਦੇ ਵਿੱਚ ਕਮਾਏ, ਜਿਹੜੇ ਵਿਚਾਰ ਸਿੱਖ ਨੇ ਆਪਣੇ ਜੀਵਨ ਦਾ ਆਧਾਰ ਬਣਾਈ, ਗਿਆਨ ਸਿੱਖ ਨੇ ਪੜ੍ਹੇ ਔਰ ਗਿਆਨ ਪੜ੍ਹ ਕੇ ਉਹ ਗਿਆਨੀ ਬਣੇ, ਪਰ ਉਹਨੇ ਸਭ ਤੋਂ ਉੱਤਮ ਆਪਣੀ ਜ਼ਿੰਦਗੀ ਦੇ ਅੰਦਰ ਗੁਰਮਤ ਅਭਿਗਤ ਅਕਥ ਕਹਾਣੀ, ਸੰਸਾਰ ਦੇ ਗਿਆਨ ਦੇ ਨਾਲ ਨਾਲ ਉਸਨੇ ਗੁਰੂ ਦੀ ਮਤ ਨੂੰ ਧਾਰਨ ਕਰ ਲਿਆ, ਉਹ ਗੁਰਮਤ ਦਾ ਧਾਰਨੀ ਹੋ ਗਿਆ। ਅਤੇ ਜਿਹਨੇ ਗੁਰੂ ਦੀ ਮਤ ਨੂੰ ਧਾਰਨ ਕੀਤਾ ਹੋਵੇ ਉਹ ਗਿਆਨ ਦੇ ਰਾਹੀਂ ਦੂਸਰਿਆਂ ਦੀ ਸੇਵਾ ਤੇ ਕਰ ਸਕਦਾ ਹੈ, ਦੂਸਰਿਆਂ ਦਾ ਭਲਾ ਤੇ ਕਰ ਸਕਦਾ ਹੈ, ਦੂਸਰਿਆਂ ਦੀ ਜਾਨ ਬਚਾ ਸਕਦਾ ਹੈ, ਖੋ ਨਹੀਂ ਸਕਦਾ। ਅਤੇ ਜੇ ਕੋਈ ਦੂਸਰਿਆਂ ਦੀ ਜਾਨ ਖੋਹਦਾ ਹੈ ਫਿਰ ਉਸਦਾ ਉਹ ਗਿਆਨ, ਉਸਦਾ ਉਹ ਵਿਚਾਰ ਭਲੇ ਵਾਸਤੇ ਨਹੀਂ। ਸਿੱਖ ਨੂੰ ਸਤਿਗੁਰੂ ਨੇ ਐਸੀ ਸਮਝ ਔਰ ਐਸੀ ਸਿੱਖਿਆ ਬਖਸ਼ਿਸ਼ ਕੀਤੀ ਹੈ, ਗੁਰਮਤ ਅਭਿਗਤ ਅਕਥ ਕਹਾਣੀ। ਅਕਾਲ ਪੁਰਖ ਪਰਮੇਸ਼ਵਰ ਦੀ ਕਥਾ ਅਕਥ ਹੈ, ਗੁਰਮਤ ਦੇ ਰਾਹੀਂ ਉਸਨੂੰ ਕਥਿਆ ਜਾ ਸਕਦਾ, ਬਿਆਨ ਕੀਤਾ ਜਾ ਸਕਦਾ। ਸਤਿਗੁਰੂ ਸਿੱਖ ਨੂੰ ਉਹ ਗਿਆਨ ਬਖਸ਼ਿਸ਼ ਕਰ ਰਹੇ ਨੇ, ਸਿੱਖ ਨੂੰ ਉਹ ਵਿਚਾਰ ਸਤਿਗੁਰੂ ਦ੍ਰਿੜ ਕਰਾ ਰਹੇ ਨੇ। ਐਸਾ ਗਿਆਨ ਪਾਤਸ਼ਾਹ ਨੇ ਸਾਡੀ ਝੋਲੀ ਦੇ ਵਿੱਚ ਪਾਇਆ ਕਿ ਸਿੱਖ ਗਿਆਨੀ ਤਾਂ ਹੈ ਪਰ ਗਿਆਨ ਦੇ ਨਾਲ ਨਾਲ ਉਸਨੇ ਦੂਸਰਿਆਂ ਦਾ ਭਲਾ ਕਰਨਾ ਹੈ, ਔਰ ਇਹੀ ਧਰਮ ਹੈ ਸਾਡਾ। ਸਲੋਕ ਸਹਿਸਕ੍ਰਿਤੀ ਦੇ ਵਿੱਚ ਇੱਕ ਬਚਨ ਹੋਰ ਆਪ ਜੀ ਪੜ੍ਹਦੇ ਹੋ, ਉਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਬਚਨ ਹੈ, ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪਰਾਕ੍ਰਿਤ ਹੈ, ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ। ਵਾਰ ਵਾਰ ਸ਼ਬਦ ਸਤਿਗੁਰੂ ਨੇ ਰਿਪੀਟ ਕੀਤਾ ਵਰਤੇ, ਸ਼ਬਦੰ ਇਹਦਾ ਅਰਥ ਬਣਦਾ ਹੈ ਧਰਮ। ਸ਼ਬਦੰ ਦਾ ਅਰਥ ਹੈ ਧਰਮ। ਅਤੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਯੋਗੀਆਂ ਦਾ ਧਰਮ ਗਿਆਨ, ਯੋਗ ਸ਼ਬਦੰ ਗਿਆਨ ਸ਼ਬਦੰ, ਉਹਨਾਂ ਨੇ ਗਿਆਨ ਬੜੀ ਕਮਾਈ ਕੀਤੀ, ਗਿਆਨ ਸੀ ਨਾ ਬੜੀਆਂ ਰਿਧੀਆਂ ਸਿੱਧੀਆਂ ਨੂੰ ਇਕੱਠਿਆਂ ਕਰ ਲੈਣਾ, ਵਿਚਾਰ ਚਰਚਾ ਗਿਆਨ ਦੇ ਰਾਹੀਂ ਹੋ ਸਕਦੀ ਹੈ। ਜਿਹੜਾ ਮਨੁੱਖ ਗਿਆਨੀ ਹੋਵੇ ਉਹੀ ਵਿਚਾਰ ਚਰਚਾ ਤਾਂ ਉਹੀ ਕਰ ਸਕਦਾ ਹੈ ਨਾ, ਹੁਣ ਅਗਿਆਨੀ ਮਨੁੱਖ ਵਿਚਾਰ ਕੀ ਕਰੇਗਾ। ਉਹਨਾਂ ਦਾ ਧਰਮ ਗਿਆਨ ਇਕੱਠਾ ਕਰਨਾ, ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਹੁਣ ਵੇਦ ਵੀ ਗਿਆਨ ਹੈ। ਜਿਨ੍ਹਾਂ ਨੇ ਚਾਰ ਵੇਦ ਪੜ੍ਹ ਲਏ ਚਤੁਰਵੇਦੀ, ਇਹ ਚਾਰ ਵੇਦ ਪੜ੍ਹਨ ਵਾਲਾ ਵੱਡਾ ਬ੍ਰਾਹਮਣ ਹੈ, ਚਾਰ ਵੇਦਾਂ ਦਾ ਇਹ ਪਾਠੀ ਹੈ, ਚਾਰ ਵੇਦ ਨੇ ਸਮਝ ਲਏ ਇਹ ਚਤੁਰਵੇਦੀ, ਕਿਸੇ ਨੇ ਦੋ ਪੜ੍ਹ ਲਏ ਉਹ ਦੋ ਵੇਦਾਂ ਦਾ ਗਿਆਨ ਗਿਆਨ ਹੈ ਨਾ, ਪੜ੍ਹਾਈ ਹੈ। ਵੇਦ ਸ਼ਬਦੰ ਬ੍ਰਾਹਮਣ ਹੈ, ਬ੍ਰਾਹਮਣ ਨੇ ਆਪਣਾ ਧਰਮ ਵੇਦਾਂ ਦਾ ਪਾਠ ਕਰਨਾ, ਗਿਆਨ ਪੜ੍ਹਨਾ, ਖੱਤਰੀ ਸ਼ਬਦੰ ਸੂਰ ਸ਼ਬਦੰ, ਜਿਹੜਾ ਖੱਤਰੀ ਦਾ ਧਰਮ ਹੈ ਉਹ ਸੂਰਮਾ ਬਣਨਾ, ਉਹਨੇ ਦੂਸਰਿਆਂ ਦੀ ਰੱਖਿਆ ਕਰਨੀ ਹੈ, ਉਹ ਸੂਰਮਾ ਹੈ। ਸ਼ੂਦਰ ਸ਼ਬਦੰ ਪਰਾਕ੍ਰਿਤ ਹੈ, ਦੂਸਰਿਆਂ ਦੀ ਸੇਵਾ ਕਰਨੀ ਇਹ ਸ਼ੂਦਰ ਦਾ ਧਰਮ ਹੈ। ਇਸ ਤਰ੍ਹਾਂ ਮਨੁੱਖਤਾ ਨੂੰ ਵੰਡਿਆ ਗਿਆ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ, ਪਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਿਹੜਾ ਸਿੱਖ ਦਾ ਜੀਵਨ ਘੜਿਆ, ਸਿੱਖ ਦੇ ਜੀਵਨ ਦੀ ਜਿਹੜੀ ਘਾੜਤ ਘੜੀ ਉਹ ਸਾਰਿਆਂ ਤੋਂ ਨਵੇਕਲੀ ਅਤੇ ਵੱਖਰੀ, ਔਰ ਇਸੇ ਕਰਕੇ ਕਿਹਾ ਜਾਂਦਾ ਸਿੱਖੀ ਨਵੇਂ ਯੁੱਗ ਦਾ ਧਰਮ ਹੈ। ਔਰ ਸਿੱਖੀ ਧਰਮ ਸਾਰਿਆਂ ਵਾਸਤੇ ਸਾਂਝਾ ਧਰਮ ਹੈ। ਹੋ ਸਕਦਾ ਕਿਸੇ ਦਾ ਧਰਮ ਜਨਮ ਕਰਕੇ ਜਾਤ ਕਰਕੇ ਵੱਖਰਾ ਹੋਵੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਿਹੜਾ ਸਿੱਖੀ ਧਰਮ ਦਿੱਤਾ ਇਹ ਤੁਹਾਡੇ ਕਰਮਾਂ 'ਤੇ ਆਧਾਰਿਤ ਹੈ। ਕਦੇ ਖਿਆਲ ਕਰਿਓ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਚਰਨ ਸ਼ਰਨ ਦੇ ਵਿੱਚ ਆਉਂਦੇ ਨੇ ਭਾਈ ਲਹਿਣਾ ਜੀ, ਉਹਨਾਂ ਦਾ ਧਰਮ ਪਹਿਲਾਂ ਗੁਰੂ ਨਾਨਕ ਵਾਲਾ ਧਰਮ ਨਹੀਂ, ਉਹ ਵੀ ਦੇਵੀਆਂ ਦੀ ਯਾਤਰਾ 'ਤੇ ਜਾਂਦੇ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ ਸਰੀਰ ਕਰਕੇ ਜਗਤ ਦੇ ਵਿੱਚ ਨੇ, ਉਹਨਾਂ ਦੇ ਹੁੰਦਿਆਂ ਭਾਈ ਲਹਿਣਾ ਜੀ ਦੇਵੀਆਂ ਦੇ ਪ੍ਰਕਰਮਾ ਕਰਦੇ ਨੇ, ਯਾਤਰਾ ਕਰਦੇ। ਬਾਬਾ ਅਮਰਦਾਸ ਜੀ ਤੀਰਥਾਂ 'ਤੇ ਇਸ਼ਨਾਨ ਕਰਦੇ ਨੇ। ਮੂਲ ਰੂਪ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਵਾਲਾ ਉਹਨਾਂ ਦਾ ਧਰਮ ਨਹੀਂ, ਪਰ ਵਿਚਾਰ ਕਰਿਓ ਜਿਸ ਦਿਨ ਉਹ ਗੁਰੂ ਦੀ ਸ਼ਰਨ ਦੇ ਵਿੱਚ ਆ ਗਏ ਉਸ ਦਿਨ ਗੁਰੂ ਨਾਨਕ ਦੇ ਧਰਮ ਦੇ ਉਹ ਧਾਰਨੀ ਬਣ ਗਏ, ਪਹਿਲਾਂ ਜੋ ਸੀ ਉਹ ਅਲੱਗ ਹੈ। ਜਿਸ ਦਿਨ ਸਤਿਗੁਰੂ ਦੀ ਸ਼ਰਨ ਦੇ ਵਿੱਚ ਆਏ ਫਿਰ ਉਹ ਦੂਸਰੇ ਰਸਤੇ 'ਤੇ ਨਹੀਂ ਤੁਰੇ। ਸਿੱਖ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਹ ਧਰਮ ਦਿੱਤਾ ਜਿਹੜਾ ਸਾਰਿਆਂ ਤੋਂ ਵੱਖਰਾ। ਜਨਮ ਕਰਕੇ ਕੋਈ ਖੱਤਰੀ ਹੋਵੇ, ਜਨਮ ਕਰਕੇ ਕੋਈ ਬ੍ਰਾਹਮਣ ਹੋਵੇ, ਜਨਮ ਕਰਕੇ ਕੋਈ ਸ਼ੂਦਰ ਹੈ, ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਜਦੋਂ ਇਸ ਗੁਰੂ ਦੇ ਉਪਦੇਸ਼ ਨੂੰ ਗੁਰਮਤ ਨੂੰ ਦ੍ਰਿੜ ਕਰ ਲਿਆ, ਉਸ ਦਾ ਪਿਛਲਾ ਜਾਤ ਕੁਲ ਉਹ ਸਾਰੇ ਨਾਸ਼, ਉਹ ਫਿਰ ਕੇਵਲ ਸਿੱਖ ਹੈ, ਗੁਰਮਤ ਦਾ ਧਾਰਨੀ ਹੈ। ਔਰ ਅੱਗੇ ਚੱਲ ਕੇ ਇਸੇ ਨੂੰ ਅਮਲੀ ਜਾਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤਪਾਨ ਅੰਮ੍ਰਿਤ ਦੀ ਦਾਤ ਦੇ ਕੇ ਇਹ ਸਾਰੇ ਵਿਤਕਰਿਆਂ ਨੂੰ ਮਿਟਾ ਦਿੱਤਾ। ਜਿਹੜੀ ਗੱਲ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਰ ਰਹੇ ਨੇ ਕਿ ਯੋਗੀਆਂ ਦਾ ਵੱਖਰਾ, ਬ੍ਰਾਹਮਣਾਂ ਦਾ ਵੱਖਰਾ, ਖੱਤਰੀ ਦਾ ਵੱਖਰਾ, ਅਸਲ ਦੇ ਵਿੱਚ ਗੁਰਮਤ ਦਾ ਸਿਧਾਂਤ, ਗੁਰਮਤ ਦੇ ਵਿਚਾਰ ਕੀ ਹੈ? ਸਰਬ ਸ਼ਬਦੰ ਏਕ ਸ਼ਬਦੰ, ਸਾਰਿਆਂ ਦਾ ਧਰਮ ਇੱਕੋ ਹੀ ਹੈ। ਉਹ ਧਰਮ ਕਿਹੜਾ ਹੈ? ਇਨਸਾਨੀਅਤ ਦਾ, ਮਨੁੱਖਤਾ ਦਾ। ਸਰਬ ਸ਼ਬਦੰ ਏਕ ਸ਼ਬਦੰ, ਜੇ ਕੋ ਜਾਣੈ ਭਿਓ, ਜਿਹੜਾ ਕੋਈ ਪਰਮੇਸ਼ਵਰ ਦਾ ਭੇਦ ਜਾਣ ਲਏ, ਸਮਝ ਲਏ, ਅਸਲ ਦੇ ਵਿੱਚ ਉਹ ਗੁਰੂ ਨਾਨਕ ਦੇ ਧਰਮ ਦਾ ਮੈਂਬਰ ਹੈ। ਅਤੇ ਜਦੋਂ ਤੱਕ ਅਸੀਂ ਨਹੀਂ ਸਮਝਦੇ ਉਦੋਂ ਤੱਕ ਅਸੀਂ ਦੁਨੀਆ ਦੇ ਅੰਦਰ, ਸਮਾਜ ਦੇ ਅੰਦਰ ਅੱਜ ਵੀ ਵੰਡੇ ਹੋਏ ਹਾਂ। ਔਰ ਮੁਆਫ ਕਰਨਾ ਮੈਨੂੰ ਜੇ ਕਿਤੇ ਅੱਜ ਵੀ ਸਾਡੇ ਜੀਵਨ ਦੇ ਵਿੱਚ ਵੰਡੀਆਂ ਨੇ, ਸਾਡੇ ਸਮਾਜ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ, ਫਿਰ ਮਾਤਾ ਇਹ ਸਮਝ ਲੈਣਾ ਕਿ ਅਸੀਂ ਗੁਰੂ ਨਾਨਕ ਦੇ ਧਰਮ ਨੂੰ, ਉਹਨਾਂ ਦੇ ਉਪਦੇਸ਼ ਨੂੰ ਆਪਣੇ ਅੰਦਰ ਕਮਾਇਆ ਹੋਵੇ। ਸਤਿਗੁਰੂ ਦੇ ਉਪਦੇਸ਼ ਨੂੰ ਸਿੱਖਿਆ ਨੂੰ ਦ੍ਰਿੜ ਕਰਕੇ ਸਾਰੀਆਂ ਵੰਡੀਆਂ ਵਿਤਕਰੇ ਮਿਟ ਜਾਂਦੇ ਨੇ। ਫਿਰ ਸਭ ਕੋ ਮੀਤ ਹਮ ਆਪਨ ਕੀਨਾ। ਅੱਜ ਤੱਕ ਮਨੁੱਖ ਦੀ ਬਦਕਿਸਮਤੀ ਹੈ, ਦੁਨੀਆਂ ਦੇ ਲੋਕ ਭਗਤਾਂ ਨੂੰ ਵੰਡੀ ਜਾਂਦੇ ਨੇ, ਦੁਨੀਆਂ ਦੇ ਲੋਕ ਸਤਿਗੁਰੂ ਦੇ ਉਪਦੇਸ਼ ਨੂੰ ਵੰਡੀ ਜਾਂਦੇ ਨੇ। ਸਤਿਗੁਰੂ ਨੇ ਸਾਰੇ ਜੀਵਨ ਦੇ ਵਿੱਚ ਸਾਰੀ ਮਨੁੱਖਤਾ ਨੂੰ ਇੱਕ ਕੀਤਾ ਔਰ ਸਾਰੇ ਭਗਤਾਂ ਨੂੰ ਇੱਕ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਵਿਚਾਰਧਾਰਾ ਦੇ ਵਿੱਚ ਲਿਆਂਦਾ ਇੱਕ ਮੁਕਾਮ, ਅਤੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਵਸਾ ਦਿੱਤਾ ਸਦਾ ਲਈ। ਅੱਜ ਉਹਨਾਂ ਨੂੰ ਅਸੀਂ ਵੰਡਣ ਦੇ ਲਈ ਤਿਆਰ ਹੋਏ ਪਏ। ਬਦਕਿਸਮਤੀ ਸਰਬ ਸ਼ਬਦੰ ਏਕ ਸ਼ਬਦੰ, ਧਰਮ ਸਾਰਿਆਂ ਦਾ ਇੱਕੋ ਹੈ। ਇੱਕ ਧਰਮ ਨੂੰ ਕੋਈ ਸਮਝ ਲਏ, ਇੱਕ ਕੀ ਹੈ? ਖੁਦਾ ਦਾ, ਪਰਮੇਸ਼ਵਰ ਦੇ ਨਾਮ ਦਾ। ਸ਼ੇਖ ਸ਼ਾਦੀ ਨੇ ਇੱਕ ਬੜੇ ਕਮਾਲ ਦੀ ਗੱਲ ਆਖੀ, ਕਹਿੰਦੇ ਜੰਗਲ ਦੇ ਵਿੱਚ ਚੰਦਨ ਦਾ ਦਰਖਤ ਹੈ, ਉਸਦਾ ਆਕਾਰ ਬਹੁਤ ਛੋਟਾ ਹੁੰਦਾ ਹੈ, ਕਹਿੰਦੇ ਨੇ 52 ਉਂਗਲਾਂ ਦੇ ਬਰਾਬਰ, ਬਸ ਇੰਨਾ ਕੁ ਵੱਡਾ ਹੁੰਦਾ। ਉਸ ਦੀ ਲੱਕੜ ਬੜੀ ਕੀਮਤੀ ਹੈ। ਕਿਉਂ? ਲੱਕੜਾਂ ਤਾਂ ਬਹੁਤ ਨੇ ਦੁਨੀਆਂ ਦੇ ਵਿੱਚ, ਵੱਡੇ ਵੱਡੇ ਦਰਖਤ, ਪਰ ਉਸ ਦੀ ਕੀਮਤ, ਉਸ ਦਾ ਮੁੱਲ ਸਾਰਿਆਂ ਤੋਂ ਵੱਧ ਕਿਉਂ ਹੈ? ਕਹਿੰਦੇ ਨੇ ਉਸ ਦੇ ਵਿੱਚ ਸੁਗੰਧੀ ਹੈ, ਉਸ ਦੇ ਵਿੱਚ ਗੁਣ ਹੈ। ਅਤੇ ਸ਼ੇਖ ਸ਼ਾਦੀ ਕਹਿੰਦੇ ਜੇ ਉਹਦੇ ਵਿੱਚ ਸੁਗੰਧੀ ਨਾ ਹੋਵੇ ਫਿਰ ਉਹਨੂੰ ਚੰਦਨ ਦੀ ਲੱਕੜ ਕਹਿਣ ਦੀ ਕੀ ਲੋੜ ਹੈ? ਫਿਰ ਤਾਂ ਆਮ ਲੱਕੜ ਹੋ ਗਈ। ਵੱਖਰਾਪਣ ਤਾਂ ਜੇ ਉਹਦੇ ਵਿੱਚ ਕੋਈ ਗੁਣ ਹੈ, ਜੇ ਸੁਗੰਧੀ ਨਾ ਹੋਵੇ ਫਿਰ ਤਾਂ ਆਮ ਲੱਕੜ ਹੈ। ਅਤੇ ਤੱਤ ਦੀ ਉਹ ਗੱਲ ਕਹਿੰਦੇ, ਕਹਿੰਦੇ ਮਨੁੱਖ ਦੇ ਅੰਦਰ ਜੇ ਮਨੁੱਖਤਾ ਵਾਲਾ ਗੁਣ ਨਹੀਂ, ਇਨਸਾਨ ਦੇ ਅੰਦਰ ਇਨਸਾਨੀਅਤ ਵਾਲਾ ਗੁਣ ਨਹੀਂ, ਪਰ ਇਹਨੂੰ ਇਨਸਾਨ ਕਹਿਣਾ, ਮਨੁੱਖ ਕਹਿਣਾ, ਇਹ ਕੋਈ ਬਹੁਤ ਵੱਡੀ ਗੱਲ ਨਹੀਂ। ਜ਼ਰੂਰੀ ਹੈ, ਲਾਜ਼ਮੀ ਹੈ ਇਨਸਾਨ ਦੇ ਅੰਦਰ ਇਨਸਾਨ ਵਾਲੇ ਗੁਣ, ਮਨੁੱਖ ਦੇ ਅੰਦਰ ਮਨੁੱਖਤਾ ਵਾਲੇ ਗੁਣਾਂ ਦਾ ਹੋਣਾ। ਇਨਸਾਨ ਰਾ ਇਨਸਾਨੀਅਤ ਲਾਜ਼ਮ ਅਸਤ, ਇਨਸਾਨ ਦੇ ਵਿੱਚ ਇਨਸਾਨੀਅਤ ਦਾ ਹੋਣਾ ਲਾਜ਼ਮੀ ਹੈ। ਇਹ ਸਭ ਤੋਂ ਵੱਡਾ ਧਰਮ ਇਹੀ ਹੈ। ਗੁਰੂ ਨਾਨਕ ਨੇ ਸਾਨੂੰ ਇਨਸਾਨ ਮਨੁੱਖ ਬਣਾਏ, ਜਿਨ ਮਾਨਸ ਅਤੇ ਦੇਵ ਤੇ ਕੀ ਹੈ, ਇਹ ਗੁਰੂ ਦੀ ਵਿਚਾਰ ਸੀ ਨਾ। ਮਨੁੱਖਤਾ ਦਾ ਗੁਣ ਨਹੀਂ ਕਿ ਦੂਸਰਿਆਂ ਦਾ ਮਾੜਾ ਕਰੇ, ਮਨੁੱਖਤਾ ਦਾ ਗੁਣ ਨਹੀਂ ਦੂਸਰਿਆਂ ਦਾ ਹੱਕ ਖੋਵੇ, ਮਨੁੱਖ ਤੇ ਭਲਾ ਕਰਦਾ ਹੈ। ਹੁਣ ਕੁੱਤੇ ਨੂੰ ਕਦੇ ਦੇਖਣਾ, ਕੁੱਤੇ ਨੂੰ ਕੁੱਤਾ ਚੰਗਾ ਨਹੀਂ ਲੱਗਦਾ, ਇਹ ਉਸਦੇ ਜੀਵਨ ਦੇ ਵਿੱਚ ਹੈ। ਕੁੱਤੇ ਨੂੰ ਕੁੱਤਾ ਚੰਗਾ ਨਹੀਂ ਲੱਗਦਾ, ਮਨੁੱਖ ਨੂੰ ਦੂਸਰਾ ਮਨੁੱਖ ਚੰਗਾ ਨਾ ਲੱਗੇ ਫਿਰ ਮਨੁੱਖ ਕਹਿਣ ਦੀ ਕੀ ਲੋੜ ਹੈ? ਜੇ ਮਨੁੱਖ ਨੂੰ ਦੂਸਰਾ ਮਨੁੱਖ, ਇਨਸਾਨ ਨੂੰ ਦੂਸਰਾ ਇਨਸਾਨ ਚੰਗਾ ਨਾ ਲੱਗੇ ਫਿਰ ਇਨਸਾਨ ਕਹਿਣ ਦੀ ਕੀ ਲੋੜ ਹੈ? ਕੁੱਤੇ ਨੂੰ ਦੂਸਰਾ ਕੁੱਤਾ ਵੀ ਚੰਗਾ ਨਹੀਂ ਲੱਗਦਾ। ਬਸ ਸਤਿਗੁਰੂ ਨੇ ਸਾਡੇ ਅੰਦਰ ਇਹਨਾਂ ਗੁਣਾਂ ਨੂੰ ਪੈਦਾ ਕੀਤਾ, ਸਿੱਖ ਇਹਨਾਂ ਗੁਣਾਂ ਦਾ ਧਾਰਨੀ ਬਣ ਜਾਏ। ਅਤੇ ਜਿਸ ਦਿਨ ਸਤਿਗੁਰੂ ਦੇ ਇਹ ਉਪਦੇਸ਼ ਸਾਡੇ ਹਿਰਦਿਆਂ ਦੇ ਵਿੱਚ ਵਸ ਗਏ, ਫਿਰ ਨਾ ਸਾਡੇ ਅੰਦਰ ਕੋਈ ਦਿਨਾਂ ਦਾ ਭਰਮ, ਨਾ ਸਾਡੇ ਅੰਦਰ ਕੋਈ ਉੱਚੀ ਅਤੇ ਨੀਵੀਂ ਜ਼ਾਤ ਦਾ ਭਰਮ। ਮਨੁੱਖ ਭਾਵੇਂ ਬਾਹਰੀ ਤੌਰ 'ਤੇ ਸ਼ਿੰਗਾਰ ਕਰੇ, ਬਾਹਰੀ ਤੌਰ 'ਤੇ ਧਰਮ ਦਾ ਦਿਖਾਵਾ ਕਰੇ ਨਾ ਕਰੇ, ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰ ਲਿਆ। ਉਸ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ, ਚੌਦਹ ਭਾਵਣ ਲੰਘ ਕੇ ਨਿਜ ਕਰ ਵਾਸ ਨਿਹ ਨਿਰਬਾਣੀ। ਉਹ ਆਪਣੇ ਨਿੱਜੀ ਘਰ ਦੇ ਵਿੱਚ ਨਿਵਾਸ ਕਰ ਲੈਂਦੇ, ਨਿੱਜ ਘਰ ਦੇ ਵਿੱਚ। ਦੁਨੀਆਂ ਦੇ ਪਦਾਰਥਾਂ ਦੇ ਵਿੱਚੋਂ ਲੰਘ ਕੇ, ਦੁਨੀਆਂ ਦੇ ਮੋਹ ਦੇ ਵਿੱਚੋਂ ਲੰਘ ਕੇ ਆਪਣੇ ਨਿੱਜ ਘਰ ਦੇ ਵਿੱਚ ਵਾਸ ਕਰ ਲੈਂਦੇ। ਅਤੇ ਜਿਹੜਾ ਮਨੁੱਖ ਨੂੰ ਸਭ ਤੋਂ ਵੱਧ ਆਰਾਮ ਮਿਲਦਾ ਉਹ ਆਪਣੇ ਘਰ ਦੇ ਵਿੱਚ ਮਿਲਦਾ। ਸਾਰਾ ਦਿਨ ਮਨੁੱਖ ਨਸ ਭੱਜ ਕਰੇ, ਦੂਸਰਿਆਂ ਦੇ ਕੋਲ ਬੈਠਦਾ ਹੈ, ਗੱਲਾਂ ਬਾਤਾਂ ਕਰਦਾ, ਦੂਸਰਿਆਂ ਦੇ ਘਰ ਜਾਂਦਾ ਹੈ, ਪਰ ਅਖੀਰ ਉਹ ਆਪਣੇ ਘਰ ਜਾਣ ਦੇ ਲਈ ਉਤਾਵਲਾ ਰਹਿੰਦਾ। ਕਿਉਂ? ਆਪਣੇ ਘਰ ਦੇ ਵਿੱਚ ਆਰਾਮ ਹੈ। ਉਸੇ ਨੂੰ ਭਾਈ ਸਾਹਿਬ ਕਹਿੰਦੇ ਨਿੱਜ ਘਰ ਵਾਸ ਨਿਹ ਨਿਰਬਾਣੀ। ਨਿੱਜ ਘਰ ਦੇ ਵਿੱਚ, ਅਤੇ ਨਿੱਜ ਘਰ ਕੀ ਹੈ? ਪਰਮੇਸ਼ਵਰ ਦੇ ਨਾਮ ਨੂੰ ਚੇਤੇ ਕਰਕੇ, ਮਨ ਕਰਕੇ ਆਪਣਾ ਨਿਵਾਸ ਪਰਮਾਤਮਾ ਦੇ ਵਿੱਚ ਕਰ ਲੈਣਾ, ਜਿਹਨੂੰ ਸਤਿਗੁਰੂ ਨੇ ਆਖਿਆ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ। ਨਿੱਜ ਘਰ ਪਰਮਾਤਮਾ ਦੇ ਨਾਲ ਜੁੜ ਜਾਣਾ, ਕਿਉਂਕਿ ਸਾਡਾ ਨਿਸ਼ਾਨਾ ਤਾਂ ਕੇਵਲ ਉਹੀ ਹੈ ਨਾ। ਇਹ ਸੰਸਾਰ ਸਾਡਾ ਨਿੱਜ ਘਰ ਨਹੀਂ ਹੈ, ਇਹ ਤਾਂ ਡੱਡਾ ਡੇਰਾ ਇਹ ਨਹੀਂ। ਜਹ ਡੇਰਾ ਤਹਿ ਜਾਨ, ਇਹ ਤਾਂ ਧਰਮਸ਼ਾਲਾ ਹੈ। ਰਾਤ ਕੱਟਣ ਆਏ ਹਾਂ, ਸਵੇਰੇ ਜਾਣਾ ਪੈਣਾ। ਆਪਣੇ ਨਿੱਜ ਘਰ ਦੀ ਪਛਾਣ ਹੋ ਜਾਏ, ਫਿਰ ਸੰਸਾਰ ਦੇ ਵਿੱਚ ਰਹਿੰਦੇ ਹਾਂ, ਮਨ ਉਸ ਪਰਮੇਸ਼ਵਰ ਦੇ ਨਾਲ ਪਤੀਜ ਜਾਂਦਾ, ਮੰਨ ਜਾਂਦਾ, ਔਰ ਉਸਨੂੰ ਸਾਹਿਬ ਕਹਿੰਦੇ ਨੇ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ ਬਾਹਰ ਨਾ ਹੋਏ ਗੋ ਫੇਰਾ। ਬਾਰ ਬਾਰ ਦਾ ਜਨਮ ਅਤੇ ਮਰਨ, ਇਹ ਹੈ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦੀ ਵਡਿਆਈ। ਉੱਤਮ ਗਿਆਨ ਸਤਿਗੁਰੂ ਦੀ ਬਾਣੀ ਦਾ, ਜੋ ਭਾਈ ਗੁਰਦਾਸ ਜੀ ਨੇ ਸਾਨੂੰ ਬਖਸ਼ਿਸ਼ ਕੀਤਾ, ਐਸੇ ਗੁਰਮਤ ਦੇ ਉਪਦੇਸ਼ ਗੁਰੂ ਦੇ ਗਿਆਨ ਨੂੰ ਧਾਰਨ ਕਰਕੇ ਆਪਣੇ ਇਸ ਮਨੁੱਖਾ ਜੀਵਨ ਨੂੰ ਸਫਲਾ ਕਰ ਸਕੀਏ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ, ਇਹਨੀਆਂ ਕੁ ਬੇਨਤੀਆਂ ਆਪ ਜੀ ਪ੍ਰਵਾਨ ਕਰ ਲੈਣੀਆਂ। ਗਲਤੀਆਂ ਭੁੱਲਾਂ ਦੀ ਖਿਮਾ, ਗਲਤੀਆਂ ਭੁੱਲਾਂ ਬਖਸ਼ ਕੇ ਨਾਮ ਦੀ ਅਸੀਸ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਰੂਪ ਦੇ ਅੰਦਰ ਆਪ ਜੀ ਨੇ ਬਖਸ਼ਿਸ਼ ਕਰਨੀ। ਉਪਰੰਤ ਢਾਡੀ ਸਿੰਘਾਂ ਨੇ ਆਪ ਜੀ ਨੂੰ ਇਤਿਹਾਸ ਸਰਵਣ ਕਰਾਉਣਾ ਹੈ। ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਇਸੇ ਤਰ੍ਹਾਂ ਗੁਰੂ ਕੇ ਚਰਨਾਂ ਦੇ ਵਿੱਚ ਸਜੇ ਰਹਿਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ, ਜੋ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਗੁਰਮਤਿ ਵਿਚਾਰਾਂ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਆ। ਉਹ ਸਮਾਂ ਹੈ ਢਾਡੀ ਵਾਰਾਂ ਦਾ, ਢਾਡੀ ਵਾਰਾਂ ਆਪ ਜੀ ਨੂੰ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬੰਧਨੀ ਕਲਾ ਵਾਲੇ। ਉਹਨਾਂ ਦਾ ਢਾਡੀ ਜੱਥਾ, ਢਾਡੀ ਜੱਥੇ ਤੋਂ ਗੁਰ ਇਤਿਹਾਸ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਤੇ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸਿੰਘ ਜੀਓ ਸਾਰੀ ਗੁਰਸੰਗ ਧੰਤਾ ਦੇ ਯੋਗ ਹੈ ਜੋ ਸੰਧਿਆ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਗਿਆਨੀ ਰਵਿੰਦਰ ਸਿੰਘ ਜੀ ਦਿੱਲੀ ਵਾਲੇ ਆਪ ਗੁਰਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾ ਕੇ ਗਏ ਹੈ, ਲੜੀਵਾਰ ਕਥਾ ਸਰਵਣ ਕਰਾ ਰਹੇ ਸਨ। ਕੁਝ ਸਮਾਂ ਅਸੀਂ ਆਪ ਗੁਰਸੰਗਤ ਦਾ ਦਰਸ਼ਨ ਕਰਨੇ ਆ, ਤਵੱਜੋ ਦਿਓ, ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਮੁੱਖ ਨੂੰ ਪਵਿੱਤਰ ਕਰਦੇ ਹੋਏ ਫਤਿਹ ਬੁਲਾਈਏ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਕਿਸੇ ਦੀ ਬੁਲਾਈ ਹੋਈ ਫਤਿਹ ਨੂੰ ਬੁਲਾਵੇ ਜਾਂ ਪ੍ਰਵਾਨ ਕਰੇ, ਉਹਦੇ ਹਿਰਦੇ ਦਾ ਸ਼ੀਸ਼ਾ ਇੱਕ ਭਾਵਨਾ ਦਾ ਉੱਗੜ ਕੇ ਸਾਹਮਣੇ ਆ ਜਾਂਦਾ। ਸਤਿਗੁਰਾਂ ਨੇ ਸਾਨੂੰ ਇੱਕ ਪ੍ਰੇਮ ਦੀ ਡੋਰ ਵਿੱਚ ਬੰਨਿਆ। ਗੁਰਬਾਣੀ ਕਹਿੰਦੀ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਮਹਾਰਾਜ ਨਾਲ ਪ੍ਰੇਮ ਕੀਤਾ ਉਹ ਅਜ਼ਰ ਅਮਰ ਹੋ ਗਏ ਹੈ। ਵੀਰਾਂ ਨੇ ਕਾਵਿ ਰਚਨਾ ਬੋਲੀ ਹੈ, ਉਹ ਜਗ ਪੰਕਤੀ ਆਈ ਸੀ ਵੀ ਸਾਧ ਹੋ ਕੇ ਜੇ ਮਨ ਨੂੰ ਸਾਧਿਆ ਨਾ ਐਵੇਂ ਜੱਟਾਂ ਵਧਾਉਣ ਦਾ ਕੀ ਫਾਇਦਾ। ਸੋ ਪਿਆਰੇ ਖਾਲਸਾ ਜੀ, ਜਿਹਨੇ ਆਪਣੇ ਮਨ ਨੂੰ ਸਾਧ ਲਿਆ, ਅੰਦਰ ਦੂਈ ਦਵੈਸ਼ ਕਾਮ ਕ੍ਰੋਧ ਲੋਹ ਮੋਹ ਹੰਕਾਰ ਆਸ਼ਾ ਤਿਸਨਾ ਚੁਕਲੀ ਨਿੰਦਿਆ, ਇਹ ਦੂਈ ਦਵੈਸ਼ ਨੂੰ ਤਿਆਗਤਾ, ਉਹ ਸਾਰੇ ਹੀ ਸੰਤ ਆ ਜਿਹਨਾਂ ਨੇ ਸਾਰੇ ਵਿਕਾਰ ਛੱਡਤੇ ਹੈ। ਨਹੀਂ ਕਈ ਵਾਰੀ ਇਹ ਹੁੰਦਾ ਏ, ਜੇ ਅਸੀਂ ਭਜਨੀਕ ਵੀ ਬਣ ਜਾਈਏ, ਸੇਵਾ ਵੀ ਅਥਾਹ ਕਰੀਏ, ਸਤਸੰਗ ਵੀ ਕਰੀਏ, ਦਾਨ ਵੀ ਕਰੀਏ, ਕਈ ਵਾਰੀ ਮਨ ਦੇ ਵਿੱਚ ਹਮੀ ਦਾ ਹਮਾਲਾ ਉਸਰ ਜਾਂਦਾ ਕਿ ਮੇਰੇ ਵਰਗਾ ਸਾਡੇ ਵਰਗਾ ਤਾਂ ਕੋਈ ਨਹੀਂ ਹੈ, ਅਸੀਂ ਤਾਂ ਇੰਨਾ ਕੁਝ ਕੀਤਾ, ਇੰਨਾ ਕਰ ਰਹੇ ਹਾਂ, ਨਾ ਅਸੀਂ ਕਰ ਸਕਦੇ, ਨਾ ਕਰਨ ਦੇ ਲਾਇਕ ਹੈ, ਨਾ ਕਰਨ ਜੋਗੇ ਸੀ, ਤਾਂ ਸਤਿਗੁਰੂ ਦੀ ਅਪਾਰ ਬਖਸ਼ਿਸ਼ ਕਿਰਪਾ ਹੈ, ਇਹਨਾਂ ਨੇ ਨਵਾਜਿਆ ਹੈ, ਇਹਨੇ ਕੀ ਕਿਰਪਾ ਸੇ ਸਜੇ ਹਮ ਹੈ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਕਿਰਪਾ ਕਰਦੇ ਹੈ, ਫਿਰ ਹੀ ਸਿੱਖ ਕੋਈ ਮੰਜ਼ਿਲ 'ਤੇ ਪਹੁੰਚ ਸਕਦਾ ਹੈ। ਤਾਂ ਇਹ ਔਖਾ, ਇਹ ਜੀਵਨ ਔਖੀ ਘੱਟ ਹੀ ਹੈ, ਤੂੰ ਫਿਰ ਪਿੱਛੋਂ ਪਛਤਾਏਗਾ। ਜੀਵਨ ਦਾ ਆਨੰਦ ਫਿਰ ਮਿਲੂ ਜਦ ਜਾਂਦਾ ਹੀ ਮਰ ਜਾਏਗਾ। ਉਸ ਮਰਨੇ ਤੋਂ ਪਹਿਲਾਂ ਮਰ ਲਾ, ਉਸ ਮਰਨ ਤੋਂ ਪਹਿਲਾਂ ਗੁਰੂ ਦੀ ਖਾਤਰ ਮਰਨਾ ਪੈਂਦਾ ਹੈ। ਇੱਕ ਤਾਂ ਅਸੀਂ ਕਲਯੁਗੀ ਜੀਵ ਹੈ, ਸਾਡਾ ਸਮਾਂ ਮਿੱਥਿਆ, ਜੇ ਜਨਮ ਹੈ ਤਾਂ ਮੌਤ ਹੈ, ਇਹ ਤਾਂ ਨਿਸ਼ਚਿਤ ਹੈ, ਉਹ ਸਮਾਂ ਮਿੱਥਿਆ ਹੈ। ਇੱਕ ਉਦੋਂ ਪਹਿਲਾਂ ਗੁਰੂ ਦੀ ਖਾਤਰ ਮਰਨਾ ਪੈਂਦਾ ਹੈ, ਫਿਰ ਗੁਰੂ ਸਾਹਿਬ ਆਪ ਅਪਾਰ ਬਖਸ਼ ਕਿਰਪਾ ਕਰਦਾ। ਬਾਬਾ ਬੁੱਲੇ ਸ਼ਾਹ ਕਹਿੰਦਾ, ਬੁੱਲੇ ਸ਼ਾਹ ਚੱਲ ਉੱਥੇ ਚੱਲੀਏ, ਇੱਥੇ ਵਸਣ ਅਕਲ ਦੇ ਅੰਨੇ, ਨਾ ਕੋਈ ਤੇਰੀ ਯਾਦ ਪਛਾਣੇ, ਨਾ ਕੋਈ ਤੈਨੂੰ ਮੰਨੇ। ਬਾਬਾ ਬੁੱਲੇ ਸ਼ਾਹ ਕਹਿੰਦਾ, ਜਿਹੜੇ ਚਾਰ ਕਿਤਾਬਾਂ ਪੜ੍ਹ ਕੇ ਉਹ ਚੌਧਿਆਂ 'ਤੇ ਬੈਠੇ ਆ, ਰੱਬ ਨੂੰ ਟੱਬ ਕਹਿੰਦੇ, ਉਹ ਆਪਣੀ ਜਮਾਤ ਦੇ ਬੰਦੇ ਨਹੀਂ ਹਨ। ਆਪਾਂ ਉਹਨਾਂ ਤੋਂ ਕਿਨਾਰਾ ਕਰਨਾ, ਆਪਣੀ ਜਮਾਤ ਦੇ ਬੰਦੇ ਕਿਹੜੇ ਹੈ? ਗੁਰੂ ਵਾਲੇ। ਮਾਫ ਕਰਿਓ, ਗੁਰੂ ਵਾਲਿਆਂ ਦੀ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਮਜ਼ਹਬ ਨਹੀਂ, ਕੋਈ ਝਗੜਾ ਨਹੀਂ, ਕੋਈ ਝੇੜਾ ਨਹੀਂ, ਅੱਠੋ ਪੈਰ ਮਸਤ ਦਵਾਨੇ ਰਹਿੰਦੇ ਆ, ਗੁਰੂ ਦੀ ਯਾਦ ਵਿੱਚ ਮਸਤ ਰਹਿੰਦੇ ਆ, ਗੁਰੂ ਦੀਆਂ ਬਾਤਾਂ ਪਾਉਂਦੇ ਆ, ਸਾਖੀਆਂ ਸੁਣਦੇ ਸੁਣਾਉਂਦੇ ਆ, ਬਾਣੀ ਦੀ ਗੱਲ ਕਰਦੇ ਆ, ਜਦੋਂ ਉਹਦੀ ਜਾਚ ਸਮਾਂ ਬਤੀਤ ਕਰਦੇ ਆ। ਕਿਸੇ ਸ਼ਾਇਰ ਨੇ ਲਿਖਿਆ, ਕਹਿੰਦੇ ਆਂਧੀ ਚਲੀ ਜਾਤੀ ਹੈ, ਤੂਫਾਨ ਚਲੇ ਜਾਤੇ ਹੈ, ਯਾਦੇ ਰਹਿ ਜਾਤੀ ਹੈ, ਇਨਸਾਨ ਚਲੇ ਜਾਤੇ ਹੈ, ਕੋਈ ਮੀਂਹ ਹਨੇਰੀ ਝੱਖੜ ਤੂਫਾਨ ਆਵੇ ਨੁਕਸਾਨ ਕਰਕੇ ਚਲਿਆ ਜਾਂਦਾ, ਕੋਈ ਇਨਸਾਨ ਆਉਂਦਾ ਉਹ ਚਲਿਆ ਜਾਂਦਾ ਹੈ। ਸੋ ਪਿਆਰੇ ਖਾਲਸਾ, ਜਿਹੜੀ ਯਾਦ ਹੈ, ਜਿਹੜਾ ਸਮਾਂ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਬਤੀਤ ਕਰ ਰਹੇ ਹਾਂ, ਇਹ ਯਾਦ ਤੇਰੀ ਵਿੱਚ ਜਨਮ ਲੀਤਾ, ਬਸ ਮਰਾਂਗੇ ਤੇਰੀ ਹੀ ਯਾਦ ਅੰਦਰ, ਪਾਇਆ ਭੇਦ ਨਹੀਂ ਗਹਿਰ ਗੰਭੀਰ ਤੇਰਾ, ਸੋਚ ਸੋਚ ਕੇ ਹੋਏ ਵਿਸ਼ਮਾਦ ਅੰਦਰ, ਐਸੀ ਖੋਜ ਮੈਂ ਮੁੱਦਤਾਂ ਬੀਤ ਗਈਆਂ, ਸੁਣ ਸਮਾਧੀ ਲਾ ਕੇ ਧਿਆਨ ਅੰਦਰ, ਕਿਹਨੂੰ ਦੱਸੀਏ ਦੁੱਖ ਦਰਬਾਰ ਸਿੰਘਾਂ, ਤੂੰ ਬੈਠਾ ਸੁਣਦਾ ਨਹੀਂ ਫਰਿਆਦ ਅੰਦਰ, ਉਹ ਤਾਂ ਅੰਦਰ ਹੈ, ਹਰ ਹਿਰਦੇ ਵਿੱਚ ਵਸਦੀ ਹੈ ਤਸਵੀਰ ਸ਼੍ਰੀ ਗੁਰੂ ਨਾਨਕ ਦੀ, ਗੁਰੂ ਨਾਨਕ ਮਹਾਰਾਜ ਹਰੇਕ ਦੇ ਦਿਲਾਂ 'ਤੇ ਰਾਜ ਕਰਦੇ ਹੈ। ਸੋ ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਸੋ ਪਿਆਰੇ ਖਾਲਸਾ ਜੀ, ਬਹਾਦਰ ਬਾਬਾ ਬਿਧੀ ਚੰਦ ਜਿਹਨੂੰ ਗੁਰੂ ਸਾਹਿਬ ਨੇ ਨਵਾਜਿਆ ਏ, ਸੇਠ ਕਰੋੜੀ ਮੱਲ ਦੇ ਘੋੜੇ ਜਾਲਮਾਂ ਨੇ ਖੋਹੇ ਹੈ, ਉਹ ਆਪਦੀ ਸਾਰੀ ਬਿਥਿਆ ਗੁਰੂ ਸਾਹਿਬ ਨੂੰ, ਮੀਰੀ ਪੀਰ ਦੇ ਮਾਲਕਾਂ ਨੂੰ ਭਾਈ ਰੂਪੇ ਦੀਵਾਨ ਸਜਿਆ, ਮਾਲਵੇ ਦੀ ਧਰਤੀ ਨੂੰ ਮੀਰੀ ਪੀਰ ਦੇ ਮਾਲਕ ਤਾਰ ਰਹੇ ਹੈ, ਨਵਾਜ ਰਹੇ, ਦੀਵਾਨ ਸਜਿਆ ਹੋਇਆ, ਗੁਰੂ ਦੇ ਮੁਬਾਰਕ ਚਾਨਣ ਸੇਵਾਦਾਰ ਬੈਠੇ ਹੈ, ਭਗਤੀ ਤੇ ਸ਼ਕਤੀ ਬੈਠੀ ਹੈ, ਬਾਬੇ ਬਿਧੀ ਚੰਦ ਵਰਗੇ ਭਾਈ ਜੇਠਾ, ਭਾਈ ਪੈੜਾ, ਭਾਈ ਮੋਖਾ, ਭਾਈ ਭੱਲਣ ਵਰਗੇ ਹੋਰ ਸੂਰਮੇ ਬੈਠੇ ਹਨ, ਦੀਵਾਨ ਸਜਿਆ ਏ। ਜਦੋਂ ਸਮਾਪਤੀ ਹੋਈ ਹੈ, ਉਹ ਸੇਠ ਕਰੋੜੀ ਮੱਲ ਤੇ ਸੰਗਤ ਗੁਰੂ ਸਾਹਿਬ ਦੇ ਕੋਲ ਆਉਂਦੇ ਹੈ, ਇੱਕ ਸੇਠ ਕਰੋੜੀ ਮੱਲ ਤਾਂ ਹਾਂ ਮਾਰ ਕੇ ਗੁਰੂ ਸਾਹਿਬ ਨੂੰ ਆਪਣੀ ਮਿੱਥਿਆ ਦੱਸਦਾ, ਕਹਿੰਦਾ ਸੱਚੇ ਪਾਤਸ਼ਾਹ ਮੇਰੇ ਨਾਲ ਆਹ ਵਾਕਿਆ ਹੋ ਗਿਆ, ਥੋਥੋਂ ਕਿਰਪਾ ਲੈ ਕੇ
ਤੁਸੀਂ ਮੈਨੂੰ ਨਵਾਜਿਆ, ਮੈਂ ਤੇ ਕਿਰਪਾ ਕੀਤੀ ਹੈ। ਥੋਥੋਂ ਕਿਰਪਾ ਲੈ ਕੇ ਮੈਂ ਆਪਦੇ ਨਗਰ ਗਿਆ ਸੀ। ਤੁਹਾਡੀ ਕਿਰਪਾ ਦੇ ਨਾਲ ਇੱਕ ਸਾਲ ਬਾਅਦ ਸੰਬੰਧ ਕੱਢੇ ਆ, 5 ਲੱਖ ਹੋਇਆ, ਉਹਦੇ ਮੈਂ ਘੋੜੇ ਖਰੀਦੇ ਆ, 2.25 ਲੱਖ ਦੇ 2 ਘੋੜੇ ਤੇ 2.25 ਲੱਖ ਦੀਆਂ 2 ਕਾਠੀਆਂ। ਉਹ ਬੱਚੇ ਬਛੇਰੇ ਖਰੀਦੇ, ਇੱਕ ਦਾ ਨਾਂ ਰੱਖਿਆ ਗੁਲਬਾਗ, ਇੱਕ ਦਾ ਨਾਂ ਰੱਖਿਆ ਦਿਲਬਾਗ। ਜਦ ਉਹ ਘੋੜੇ ਅਰਸ਼ਾਂ ਨੂੰ ਅਡਾਰੀਆਂ ਲਾਉਣ ਲੱਗ ਗਏ, ਉੱਡਣ ਲੱਗ ਗਏ ਨਾ, ਬਛੇਰਿਆਂ ਤੋਂ ਜਵਾਨ ਹੋ ਗਏ, ਤੁਹਾਡੇ ਚੰਨ 'ਚ ਭੇਟਾ ਕਰਨ ਵਾਸਤੇ ਲੈ ਕੇ ਆ ਰਹੇ ਸਾਂ। ਪਰ ਦੁਸ਼ਟਾਂ ਦਾ ਟੋਲਾ ਸੂਬਾ ਕਾਸਮ ਬੇਗ ਦਰੋਗਾ ਸੌਂਦੇ ਖਾਂ, ਲਾਹੌਰ ਦੇ ਵੇ ਧੱਕੇ ਨਾ ਘੋੜੇ ਖੋਲੇ। ਮਹਾਰਾਜ ਘੋੜੇ ਮੰਗਾਓ, ਲਾਹੌਰ ਦੇ ਕਿਲ੍ਹੇ ਵਿੱਚ ਬੰਦ ਹੈ। ਮੀਰੀ ਪੀਰ ਦੇ ਮਾਲਕ ਕਹਿੰਦੇ, ਸੇਠ ਘਬਰਾ ਨਾ, ਚਿੰਤਾ ਨਾ ਕਰ, ਘੋੜੇ ਤੇਰੇ ਆ ਗਏ ਆ ਤੇ ਘੋੜੇ ਤੇਰੇ ਆ ਜਾਣਗੇ। ਮਹਾਰਾਜ ਕਹਿੰਦੇ, ਗੱਲ ਸੁਣ, ਜਦ ਤੂੰ ਆਪਦੇ ਨਗਰ ਤੋਂ ਤੁਰਿਆ ਸੀ ਗੁਰੂ ਨਾਨਕ ਦੇ ਚਰਨਾਂ 'ਚ ਸਾਨੂੰ ਅਰਦਾਸ ਕਰਕੇ, ਤੇਰੀ ਭੇਟਾ ਮਨਜ਼ੂਰ ਹੋ ਗਈ ਹੈ। ਦੱਸ ਤੈਨੂੰ ਕੀ ਚਾਹੀਦਾ? ਜਿਹਨੂੰ ਗੁਰੂ ਮਨਜ਼ੂਰ ਕਰੇ ਉਹੀ ਭਗਤ ਹੈ, ਉਹੀ ਸੰਤ ਹੈ, ਉਹੀ ਸੇਵਕ ਹੈ, ਉਹੀ ਗੁਰਸਿੱਖ ਹੈ। ਜੇ ਗੁਰੂ ਨੂੰ ਮਨਜ਼ੂਰ ਨਹੀਂ ਹੈ, ਜਿੰਨਾ ਮਰਜ਼ੀ ਯਤਨ ਕਰੀ ਚੱਲੋ, ਠੋਕਰਾਂ ਖਾਂਦੇ ਫਿਰੋਂਗੇ। ਮਹਾਰਾਜ ਕਹਿੰਦੇ, ਬੇਟਾ ਤੇਰੀ ਭੇਟਾ ਮਨਜ਼ੂਰ ਹੋ ਗਈ, ਦੱਸ ਤੇਰੀ 4 ਯੁਗ ਉਮਰ ਵਧਾ ਦਈਏ, ਤੈਨੂੰ ਮਾਤ ਲੋਕ ਦਾ ਰਾਜ ਦੇ ਦਈਏ, ਤੈਨੂੰ ਹੋਰ ਅਮੀਰ ਕਰ ਦਈਏ, ਦੱਸ ਕੀ ਚਾਹੀਦਾ ਹੈ? ਤੇਰੀ ਭੇਟਾ ਸਵੀਕਾਰ ਹੋ ਗਈ ਹੈ। ਸੇਠ ਕਰੋੜੀ ਕਹਿੰਦਾ, ਸੱਚੇ ਪਾਤਸ਼ਾਹ, ਮੈਂ ਉਮਰ ਨਹੀਂ ਵਧਾਉਣੀ, ਮੈਂ ਮਾਤ ਲੋਕ ਦਾ ਰਾਜ ਨਹੀਂ ਲੈਣਾ, ਮੈਂ ਹੋਰ ਅਮੀਰ ਨਹੀਂ ਹੋਣਾ, ਰਾਜ ਨਾ ਚਾਹੂ, ਮੁਕਤ ਨਾ ਚਾਹੂ, ਮਨ ਪ੍ਰੀਤ ਚਰਨ ਕੰਮ ਲਾਰੇ। ਮਹਾਰਾਜ, ਜਿਹੜੀ ਸਾਡੀ ਪ੍ਰੀਤ ਹੈ ਤੁਹਾਡੇ ਚਰਨਾਂ ਦੇ ਨਾਲ ਜੁੜੀ ਰਹੇ, ਮੈਨੂੰ ਨਹੀਂ ਚਾਹੀਦਾ ਇਹੋ ਜਿਹਾ ਕੁਛ। ਜਿਹੜੇ ਅੰਦਰੋਂ ਤੇ ਬਾਹਰੋਂ ਰੱਜੇ ਹੁੰਦੇ ਆ, ਦੁਨਿਆਵੀ ਪਦਾਰਥ ਠੁਕਰਾ ਦਿੰਦੇ ਆ ਵੀ ਸਾਨੂੰ ਨਹੀਂ ਚਾਹੀਦਾ। ਜਦ ਸਾਨੂੰ ਗੁਰੂ ਮਿਲ ਗਿਆ ਤੇ ਸਾਰਾ ਕੁਝ ਗੁਰੂ ਨੇ ਬਖਸ਼ਿਸ਼ ਕਰ ਦੇਣਾ। ਸੱਚੇ ਪਾਤਸ਼ਾਹ, ਕਿਰਪਾ ਇਹ ਕਰੋ, ਤੁਸੀਂ ਤਾਂ ਮਨਜ਼ੂਰ ਕਰ ਲਿਆ, ਪਰ ਉਹਨਾਂ ਦੁਸ਼ਟਾਂ ਨੇ ਕਬੋਲ ਬੋਲੇ ਤੁਹਾਨੂੰ, ਮੈਨੂੰ ਬੋਲ ਪੈਂਦੇ, ਜਿਹੜੇ ਮੇਰੇ ਨਾਲ ਸੀ ਉਹਨਾਂ ਨੂੰ ਬੋਲ ਪੈਂਦੇ, ਉਹ ਤੁਹਾਨੂੰ ਬੋਲੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਬਈ ਜੇ ਤੇਰਾ ਗੁਰੂ ਸੱਚੀ ਸਰਕਾਰ ਆ ਨਾ, 6ਵਾਂ ਗੁਰੂ, ਮੈਂ ਕਿਹਾ ਸਾਡੀ ਸੱਚੀ ਸਰਕਾਰ ਉਹ ਹੈ। ਉਹ ਕਹਿੰਦੇ, ਜੇ ਤੇਰਾ ਗੁਰੂ ਸੱਚੀ ਸਰਕਾਰ ਹੋਇਆ ਤਾਂ ਲਾਹੌਰ ਦੇ ਕਿਲ੍ਹੇ ਚੋਂ ਘੋੜੇ ਲੈ ਜੂਨੇ, ਝੂਠੀ ਸਰਕਾਰ ਸਮਝੀ। ਮਹਾਰਾਜ, ਤੁਹਾਨੂੰ ਝੂਠਾ ਕਿਹਾ, ਸਾਡੇ ਕੋਲ ਕੋਈ ਹਥਿਆਰ ਨਹੀਂ ਸੀ, ਅਸੀਂ ਆ ਸਮਰੱਥ ਹੈ, ਤੁਸੀਂ ਸਮਰੱਥਾਂ ਦੇ ਸਮਰੱਥ ਹੋ, ਆ ਭਗਤੀ ਤੇ ਸ਼ਕਤੀ ਬੈਠੀ ਹੈ, ਤੁਸੀਂ ਡਿਊਟੀ ਲਾਓ। ਜਿੰਨੀ ਦੇਰ ਤੱਕ ਘੋੜੇ ਲਾਹੌਰ ਦੇ ਕਿਲ੍ਹੇ ਚੋਂ ਤੁਹਾਡੇ ਕੋਲੇ ਨਹੀਂ ਆਉਂਦੇ, ਤੁਸੀਂ ਉੱਤੇ ਬਹਿ ਕੇ ਸਵਾਰੀ ਨਹੀਂ ਕਰਦੇ, ਉਨੀ ਦੇਰ ਤੱਕ ਸਾਡੇ ਮੇਰੇ ਹਿਰਦੇ ਨੂੰ ਠੰਡ ਨਹੀਂ ਪੈਣੀ। ਮਹਾਰਾਜ ਤੋਂ ਬਿਥਿਆ, ਮਹਾਰਾਜ ਨੂੰ ਦੱਸਿਆ ਸਾਰਾ ਕੁਝ। ਗੁਰੂ ਸਾਹਿਬ ਕਹਿੰਦੇ, ਸੇਠ ਘੋੜੇ ਤੇਰੇ ਆ ਗਏ ਤੇ ਘੋੜੇ ਤੇਰੇ ਆ ਜਾਣਗੇ। ਜਦ ਗੁਰੂ ਸਾਹਿਬ ਨੇ ਆਹ ਬਚਨ ਕਹਿਤਾ, ਉਹ ਤਾਂ ਸੰਤੁਸ਼ਟ ਹੋ ਕੇ ਬਹਿ ਗਿਆ। ਸਾਰੀ ਸੰਗਤ ਨੂੰ ਪਤਾ ਕਿ ਗੁਰੂ ਸਾਹਿਬ ਦਾ ਬਚਨ ਤਾਂ ਅਟਲ ਹੈ। ਚੱਬੇ ਪਿੰਡ ਦੀ ਰਹਿਣ ਵਾਲੀ ਬੀਬੀ ਸੁਲੱਖਣੀ ਦਾ ਇਤਿਹਾਸ ਸਾਖੀ ਹੋਣੇ ਸੰਗਤਾਂ ਤੋਂ ਸੁਣੀ ਸੀ ਕਿ ਬੀਬੀ ਥਾਂ ਥਾਂ ਦੀਆਂ ਠੋਕਰਾਂ ਖਾਂਦੀ ਗੁਰੂ ਦੇ ਚਰਨਾਂ 'ਚ ਆਈ ਹੈ। ਗੁਰੂ ਸਾਹਿਬ ਨੇ ਜਵਾਬ ਦੇਤਾ, ਏ ਕਿਸਮਤ ਵਿੱਚ ਭਾਗਾਂ ਵਿੱਚ ਕੁਝ ਲਿਖਿਆ ਨਹੀਂ ਹੈ। ਫਿਰ ਗੁਰਸਿੱਖ ਭਾਈ ਗੁਰਦਾਸ ਨੇ ਕਿਹਾ, ਬੀਬੀ ਇਹ ਤਾਂ ਉਹ ਦੁਆਰਾ ਹੈ, ਇਹਨਾਂ ਦੀ ਇੱਥੇ ਵੀ ਚੱਲਦੀ ਹੈ, ਇਹ ਦਰਗਾਹ ਵਿੱਚ ਵੀ ਚੱਲਦੀ ਹੈ, ਇੱਥੇ ਵੀ ਇਹਨਾਂ ਨੇ ਲਿਖਣਾ ਹੈ ਤੇ ਉੱਪਰ ਦਰਗਾਹ ਵਿੱਚ ਵੀ ਇਹਨਾਂ ਨੇ ਲਿਖਣਾ ਹੈ। ਤੂੰ ਜਾ ਕੇ ਕਹਿ ਨਹੀਂ ਸੱਚੇ ਪਾਤਸ਼ਾਹ, ਪਹਿਲੀ ਗੱਲ ਤਾਂ ਥੋਥੋਂ ਭੁੱਲ ਹੋ ਨਹੀਂ ਸਕਦੀ। ਜੇ ਕਿਤੇ ਤੁਸੀਂ ਉੱਥੇ ਦਰਗਾਹ ਵਿੱਚ ਲਿਖਣਾ ਭੁੱਲ ਗਏ, ਇੱਥੇ 2 ਸ਼ਬਦ ਪਾ ਦਿਓ। ਜੇ ਵਿਗੜੀ ਬਣ ਜਾਵੇ ਮੇਰੀ ਕੀ ਘੜ ਜੂਦਸ ਤੇਰਾ, ਘੁੰਮਣ ਘੇਰੀ ਵਿੱਚ ਗੋਤੇ ਲਾਵਾਂ ਕਰਦੇ ਦੂਰ ਹਨੇਰਾ, ਚਮਣ ਪਿਆਰ ਦਾ ਖਿਲਿਆ ਤੂੰ ਪਤਝੜ ਲਿਆਵੀ ਨਾ, ਦਰ ਤੇਰੇ ਦੇ ਆ ਗਏ ਤੂੰ ਠਕਰਾਵੀ ਨਾ। ਮਹਾਰਾਜ, ਤੇਰਾ ਦੁਬਾਰਾ ਮਿਲਿਆ ਏ, ਮੈਂ ਤਾਂ ਭੁੱਲੀ ਭਟਕੀ ਫਿਰਦੀ ਰਹੀ ਸੀ, ਗੁਰੂ ਨੇ ਕਿਰਪਾ ਕੀਤੀ ਹੈ, ਇੱਕ ਬੱਚਾ ਇੱਕ ਪੁੱਤਰ ਉਹਦੀ ਕਿਸਮਤ ਵਿੱਚ ਹੈ ਨਹੀਂ ਸੀ, ਸਪੁੱਤੀ ਕਰਕੇ ਤੋਰਿਆ। ਇਹ ਉਹਨੂੰ ਵਿਸ਼ਵਾਸ ਹੈ ਵੀ ਜੋ ਗੁਰੂ ਨੇ ਕਹਿਤਾ ਉਹ ਤਾਂ ਬਚਨ ਅਟਲ ਹੈ। ਹੁਣ ਗੁਰੂ ਨੇ ਕਹਿਤਾ, ਸੇਠ ਘੋੜੇ ਤੇਰੇ ਆ ਗਏ ਤੇ ਘੋੜੇ ਤੇਰੇ ਆ ਜਾਣਗੇ। ਪਿਆਰੇ ਖਾਲਸਾ ਜੀ, ਇੱਥੇ ਇਹ ਧੁੱਖ ਨਹੀਂ ਬਣਦੀ ਕਿ ਗੁਰੂ ਸਾਹਿਬ ਦੇ ਕੋਲ ਘੋੜੇ ਹੋਰ ਨਹੀਂ ਸੀ, ਵੀ ਗੁਰੂ ਸਾਹਿਬ ਨੇ ਘੋੜਿਆਂ ਦੀ ਖਾਤਰ ਜੰਗ ਕਰਿਆ ਹੈ। ਗੱਲ ਤਾਂ ਇਹ ਹੈ ਪ੍ਰੇਮ ਭੇਟਾਂ ਦੀ, ਵੀ ਜਿਹੜੀ ਸੰਗਤ ਭਟਾਵਾਂ ਗੁਰੂ ਦੇ ਦਰ ਤੇ ਲੈ ਕੇ ਆ ਰਹੇ ਸਨ, ਉਹ ਖੋਣ ਲੱਗ ਗਏ ਹੈ। ਕਿੱਡਾ ਉਹਨਾਂ ਦਾ ਰੋਹਬ ਦੇ ਕਿੱਡੇ ਉਹ ਦੁਸ਼ਟ ਜ਼ਾਲਮ ਬਿਰਤੀ ਬੁੱਧੀ ਵਾਲੇ ਜਿਹੜੀਆਂ ਸੰਗਤਾਂ ਨੂੰ ਲੁੱਟਣ ਲੱਗ ਗਏ ਹੈ, ਜਿਹੜੀਆਂ ਸੰਗਤਾਂ ਭਟਾਵਾਂ ਲੈ ਕੇ ਆ ਰਹੀਆਂ ਉਹ ਲੁੱਟਣ ਲੱਗ ਗਏ ਹੈ। ਘੋੜੇ ਵੀ ਤਾਂ ਪ੍ਰੇਮ ਭੇਟਾ ਸੀ ਜਿਹੜਾ ਸੇਠ ਨੇ ਸੰਬੰਧ ਜੋੜਿਆ, ਤੇ ਉਹਦੀ ਇਹ ਘੋੜੇ ਲੈ ਕੇ ਆ ਰਹੇ ਜ਼ਾਲਮ ਨੇ ਧੱਕੇ ਨਾ ਖੋਲੇ ਹੈ। ਲਓ ਹੁਣ ਸੁਣੋ,
ਭਾਈ ਰੂਪੇ ਦੀਵਾਨ ਸਜਿਆ ਹੋਇਆ ਹੈ, ਸਮਾਪਤੀ ਹੋਈ ਹੈ, ਸਾਰੀ ਮਿੱਥਿਆ ਸੁਣੀ ਹੈ। ਮਹਾਰਾਜ ਆਪਣੇ ਪਿਆਰੇ ਸੂਰਮਿਆਂ 'ਤੇ ਨਜ਼ਰ ਪਾਉਂਦੇ ਹੈ, ਬਹਾਦਰਾਂ ਨੂੰ ਕਹਿੰਦੇ ਹੈ ਕੋਈ ਯੋਧਾ ਉੱਠੋ, ਜਿਹੜਾ ਲਾਹੌਰ ਦੇ ਕਿਲ੍ਹੇ ਦੇ ਵਿੱਚੋਂ ਉਹ ਜ਼ਾਲਮਾਂ ਦਾ ਮੂੰਹ ਭੰਨ ਕੇ ਨੱਕ ਤੋੜ ਕੇ ਉੱਥੋਂ ਦੋਵੇਂ ਘੋੜੇ ਵਾਪਸ ਲੈ ਕੇ ਆਵੇ, ਲੁੱਟ ਕੇ ਲਿਆਵੋ ਹਾਕਮ ਲਟੇਰਿਆਂ ਨੂੰ, ਅੱਖੀਂ ਘੱਟਾ ਡਾਰ ਕੇ ਮੇਰੇ ਸਾਥੀ

ਆਪਣੇ ਸ਼ੇਰਾਂ ਨੂੰ ਆਪਣੇ ਸਿੱਖਾਂ ਨੂੰ ਕਹਿੰਦੇ ਬਹਾਦਰੋ ਉਹ ਯੋਧਿਓ ਆਪਣਾ ਸੇਠ ਕਰੋੜੀ ਉਹ ਲੁੱਟ ਲਿਆ ਦੁਸ਼ਟਾਂ ਨੇ ਘੋੜੇ ਖੋਹੇ ਆ ਅਸੀਂ ਜੰਗ ਨਹੀਂ ਸੀ ਕਰਨਾ ਚਾਹੁੰਦੇ ਏਦੂ ਪਹਿਲਾਂ ਦੋ ਜੰਗਾਂ ਹੋ ਗਈਆਂ ਸੀ ਪਹਿਲੀ ਤਾਂ ਅੰਮ੍ਰਿਤਸਰ ਦੀ ਜੰਗ ਦੂਜੀ ਸੀਗੀ ਆਪਣਾ ਜਿੱਥੇ ਹਰਗੋਬਿੰਦਪੁਰਾ ਵਸਾਇਆ ਮਹਾਰਾਜ ਨੇ ਦੋਵੇਂ ਜੰਗਾਂ ਦੇ ਵਿੱਚ ਜਿਹੜੇ ਜਰਨਲ ਸੀ ਪਹਿਲੀ ਜੰਗ ਵਿੱਚ ਮੁਫਲ ਸਖਾਂ ਤੇ ਦੂਜੀ 'ਚ ਅਬਦੁੱਲਾ ਖਾਂ ਦੋਨਾਂ ਨੂੰ ਆਪਣੀ ਤਲਵਾਰ ਨਾਲ ਸੋਧਿਆ ਉਦੋਂ ਬਾਅਦ ਗੁਰੂ ਸਾਹਿਬ ਨੇ ਕੋਈ ਜੰਗ ਨਹੀਂ ਕਰੀ ਮਹਾਰਾਜ ਮਾਲਵੇ ਨੂੰ ਨਵਾਜ ਰਹੇ ਹੈ ਆਪਣਾ ਭਾਈਚਾਰਾ ਭਾਈ ਰੂਪ ਚੰਦ ਜੀ ਨੂੰ ਨਵਾਜਿਆ ਗੁਰੂ ਸਾਹਿਬ ਨੇ ਉਸ ਇਲਾਕੇ ਨੂੰ ਭਾਗ ਲਾ ਰਹੇ ਹੈ ਮਹਾਰਾਜ ਕਹਿੰਦੇ ਆ ਤਾਂ ਹੱਦ ਹੀ ਹੋ ਗਈ ਹੈ ਪ੍ਰੇਮ ਭਟਾਵਾਂ ਲੁੱਟਣ ਲੱਗ ਗਏ ਸੇਠ ਕਰੋੜੀ ਸਾਡਾ ਲੁੱਟ ਲਿਆ ਏ ਘੋੜੇ ਘੋੜਿਆਂ ਦੀ ਗੱਲ ਨਹੀਂ ਹੈ ਕੱਲ ਨੂੰ ਕਿਸੇ ਨੂੰ ਹੋਰ ਲੁੱਟਣਗੇ ਕੋਈ ਗੁਰਸਿੱਖ ਉਸ ਪਾਸਿਓਂ ਆਊਗਾ ਕੋਈ ਕਾਬਲ ਵਾਲੇ ਪਾਸਿਓਂ ਹੋਰ ਪਾਸਿਓਂ ਹੋਰ ਸੰਗਤ ਆਊਗੀ ਉਹਨੂੰ ਵੀ ਲੁੱਟਿਆ ਕਰਨਗੇ ਇਹ ਰਾਜੇ ਹੈ ਕਿ ਕੀ ਹੈ ਇਹ ਮਹਾਰਾਜ ਕਹਿੰਦੇ ਕੋਈ ਯੋਧਾ ਬਹਾਦਰ ਉੱਠੋ ਲਾਹੌਰ ਦੇ ਕਿਲੇ ਦੇ ਵਿੱਚੋਂ ਗੁਲਵਾਗ ਤੇ ਦਿਲਵਾਗ ਬੰਦ ਹੈ ਉਹ ਲੈ ਕੇ ਆਓ ਸੋ ਪਿਆਰੇ ਖਾਲਸਾ ਜੀ ਹੁਣ ਜੀਹ 'ਤੇ ਨਜ਼ਰ ਪੈਣੀ ਪਾਤਸ਼ਾਹ ਦੀ ਜਾਂ ਜਿਹਦੀ ਜਸ ਕੀਰਤੀ ਹੋਣੀ ਹੈ ਜਾਂ ਜਿਹ 'ਤੇ ਗੁਰੂ ਸਾਹਿਬ ਨੇ ਕਿਰਪਾ ਕਰਨੀ ਹੈ ਉਹੀ ਉੱਠੂਗਾ ਸੰਗਤ ਵੀ ਕਹਿੰਦੀ ਬਈ ਵਿਧੀਆਂ ਬਣਾਉਣ ਵਾਲਾ ਬਹਾਦਰ ਬਾਬਾ ਵਿਧੀ ਚੰਦ ਹੈ ਜੋ ਸੀਨਾ ਹੈ ਗੁਰੂ ਸਾਹਿਬ ਦਾ ਔਰ ਗੁਰੂ ਸਾਹਿਬ ਨੇ ਨਵਾਜਿਆ ਏ ਬਹਾਦਰ ਬਾਬਾ ਵਿਧੀ ਚੰਦ ਉਹਦੇ ਉੱਪਰ ਨਜ਼ਰ ਪਈ ਆ ਖੜਾ ਹੋ ਗਿਆ ਗੁਰੂ ਸਾਹਿਬ ਨੂੰ ਕਹਿੰਦਾ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਇਹ ਘੋੜੇ ਮੈਂ ਲੈ ਕੇ ਆਊਂਗਾ ਮੇਰੇ ਤੇ ਤੁਸੀਂ ਕਿਰਪਾ ਕਰਨੀ ਹੈ ਅੰਗ ਸੰਗ ਸਹਾਇਤਾ ਕਰਿਓ ਮਹਾਰਾਜ ਕਹਿੰਦੇ ਵਿਧੀ ਚੰਦਾ ਤੂੰ ਲਿਆ ਸਕਦਾ ਘੋੜੇ ਜਾਲਮਾਂ ਦਾ ਪਹਿਰਾ ਤਕੜਾ ਹੋਣਾ ਉਹ ਕਹਿੰਦਾ ਮਹਾਰਾਜ ਇਹ ਤਾਂ ਮੈਂ ਹੋਵਾਂ ਤਾਂ ਲਿਆਵਾਂ ਮੇਰਾ ਬੁਝ ਮੈਂ ਕਿਛ ਨਹੀਂ ਯੋਗ ਚਾਹੇ ਸੋ ਤੇਰਾ ਤੇਰਾ ਤੈਨੂੰ ਸੌਂਪ ਤੇ ਕਿਆ ਲੱਗ ਹੈ ਮੇਰਾ ਉਹ ਕਹਿੰਦਾ ਸੱਚੇ ਪਾਤਸ਼ਾਹ ਮੈਂ ਜੇ ਤੁਹਾਡੇ ਚਰਨਾਂ 'ਚ ਨਾ ਆਉਂਦਾ ਕੀ ਪਤਾ ਮੈਂ ਕੀ ਕਾਰਜ ਕਰਨੇ ਸੀ ਕੀ ਬਣ ਜਾਣਾ ਸੀਗਾ ਇਹ ਤਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਆਇਆ ਮੈਨੂੰ ਨਵਾਜਿਆ ਮੈਨੂੰ ਸ਼ਿੰਗਾਰਿਆ ਮੇਰੀ ਦੇਹੀ ਨੂੰ ਹੋਰ ਰੰਗ ਤੁਸੀਂ ਭਰਤਾ ਏ ਮਹਾਰਾਜ ਮੇਰੀ ਦੇਹੀ ਤੁਹਾਡੇ ਕਾਰਜ ਆ ਜਾਵੇ ਮੈਂ ਆਪ ਨੂੰ ਸੁਭਾਗਾ ਸਮਝੂੰਗਾ ਲਓ ਸੁਣੋ ਕਾਵਿ ਰਚਨਾ ਬਹਾਦਰ ਬਾਬਾ ਵਿਧੀ ਜਾਂਦਾ ਜਿਵੇਂ ਮੀਰੀ ਪੀਰ ਦੇ ਮਾਲਕ ਨੂੰ ਗੱਲ 'ਚ ਪੱਲੂ ਪਾ ਕੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਮੇਰੇ ਸਾਥੀ ਬਿਆਨ

ਬਿਧੀ ਚੰਦ ਕਹਿੰਦਾ ਮਹਾਰਾਜ ਮੇਰੇ ਤੇ ਐਸੀ ਕਿਰਪਾ ਕਰੋ, ਐਸੀ ਕਿਰਪਾ ਕਰੋ, ਮੈਂ ਆਪਣੇ ਘੋੜੇ ਦਾ ਕੀ ਜਾਲਮਾਂ ਦੇ ਘੋੜੇ ਵੀ ਤੁਹਾਡੇ ਚਾਨਾਂ ਚ ਲੈ ਆਊਂਗਾ। ਮਹਾਰਾਜ ਕਹਿੰਦੇ ਆਪਣੇ ਹੀ ਲਿਆਉਣੇ ਆ, ਦੁਸ਼ਟਾਂ ਨੂੰ ਸਬਕ ਸਿਖਾਉਣਾ ਵੀ ਜਿਹੜੀ ਪ੍ਰੇਮ ਭੇਟਾ ਤੁਸੀਂ ਲੁੱਟਦੇ ਹੋ ਇਹ ਪਰਾਏ ਧਨ ਤੇ ਤੁਹਾਡਾ ਹੱਕ ਨਹੀਂ ਹੈ। ਮਹਾਰਾਜ ਨੇ ਥਾਪੜਾ ਲਾਤਾ, ਇਹ ਬਹਾਦੁਰ ਬਿਧੀ ਚੰਦ ਘੋੜੇ ਤੇ ਅਸਵਾਰ ਹੋ ਕੇ ਲਾਹੌਰ ਪਹੁੰਚਿਆ। ਲਾਹੌਰ ਹੈ ਗੁਰੂ ਸਾਹਿਬ ਦਾ ਸਿੱਖ ਭਾਈ ਜਿਉਣਾ, ਭਾਈ ਜਿਉਣੇ ਦੇ ਗ੍ਰਹਿ ਵਿਖੇ ਗਿਆ ਏ। ਉਹਨੇ ਬਿਧੀ ਚੰਦ ਨੂੰ ਪਛਾਣਿਆ ਏ, ਗੁਰੂ ਸਾਹਿਬ ਬਾਰੇ ਪੁੱਛਿਆ ਏ। ਭਾਈ ਜਿਉਣਾ ਕਹਿੰਦਾ ਬਿਧੀ ਚੰਦਾ ਕਿਵੇਂ ਆਇਆ? ਬਿਧੀ ਚੰਦ ਕਹਿੰਦਾ ਜਾਲਮਾਂ ਨੇ ਗੁਰੂ ਸਾਹਿਬ ਦੇ ਘੋੜੇ ਖੋਹੇ, ਸਾਡਾ ਸੇਠ ਕਰੋੜੀ ਲੁੱਟਿਆ, ਦੋ ਘੋੜੇ ਆ ਗੁਲਵਾਗ ਤੇ ਦਲਵਾਗ, ਉਹ ਲੈਣ ਵਾਸਤੇ ਆਇਆ, ਮੇਰੀ ਡਿਊਟੀ ਲਾਈ ਹੈ, ਮੈਨੂੰ ਤੂੰ ਦੱਸ ਵੀ ਕਿਵੇਂ ਬਣਤ ਬਣਾਈਏ। ਉਹ ਕਹਿੰਦਾ ਗੱਲ ਸੁਣ ਬਿਧੀ ਚੰਦਾ, ਸ਼ਾਮ ਨੂੰ 4 ਵਜੇ ਨਾ ਕਿਲੇ ਦਾ ਗੇਟ ਖੁੱਲਦਾ, ਕਿਲੇ ਦੇ ਸਾਹਮਣੇ ਘਾਹ ਮੰਡੀ ਹੈ, ਉੱਥੇ ਸੈਂਕੜੇ ਘਾਹ ਹੀ ਘਾਹ ਲੈ ਕੇ ਆਉਂਦੇ ਹੈ। ਬਸ ਉਹ ਕਹਿੰਦਾ ਇਦੋਂ ਅੱਗੇ ਨਾ ਬੋਲੀ, ਮੈਂ ਸਮਝ ਗਿਆ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਹੈ, ਆ ਮੈਨੂੰ 2-3 ਚੀਜ਼ਾਂ ਚਾਹੀਦੀਆਂ, ਮੈਨੂੰ ਦੇ ਦੇ, ਮੈਂ ਜਾਣਾ ਮੇਰਾ ਗੁਰੂ ਜਾਣੇ। ਉਹ ਕਹਿੰਦਾ ਇੱਕ ਤਾਂ ਮੈਨੂੰ ਦੇ ਦੇ ਖੁਰਪਾ, ਇੱਕ ਦੇ ਦੇ ਪੱਲੀ, ਇੱਕ ਪੁਰਾਣੇ ਜੇ ਬਸਤਰ ਦੇ ਦੇ, ਘਾਹ ਹੀ ਬਣ ਗਿਆ, ਘਾਹ ਹੀ। ਗੁਰੂ ਨੂੰ ਖੁਸ਼ ਕਰਨ ਦੀ ਖਾਤਰ

ਪਰ ਵਿਧੀ ਚੰਦ ਘਾਹ ਹੀ ਬਣ ਗਿਆ ਏ। ਪਹਿਲਾਂ ਤਾਂ ਰਾਵੀ ਦਰਿਆ ਤੇ ਗਿਆ, ਉੱਥੇ ਇਸ਼ਨਾਨ ਕੀਤਾ ਏ। ਪੰਜਵੇਂ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਧਿਆਇਆ, ਚਾਨਾ ਚ ਨਮਸਕਾਰ ਕੀਤੀ ਹੈ। ਫਿਰ ਉਹਦੇ ਨੇੜੇ ਤੇਰੇ ਰਾਵੀ ਪਾਰ ਕਰਕੇ ਵਧੀਆ ਘਾਹ ਉਹਨੇ ਖੋਤਿਆ ਖੁਰਪੇ ਦੇ ਨਾਲ, ਮਿੱਟੀ ਲਾਹਤੀ ਹੈ। ਮਿੱਟੀ ਲਾਹ ਕੇ ਨਾ ਜਿਹੜਾ ਘਾਹ ਵਧੀਆ ਮਖਮਲੀ ਘਾਹ ਉਹਦੀ ਪੰਡ ਬਣ ਲਈ ਹੈ। ਪੰਡ ਸਿਰ ਤੇ ਚੱਕ ਕੇ ਜਿੱਥੇ ਸੈਂਕੜੇ ਘਾਹ ਹੀ ਆ ਕੇ ਬਹਿੰਦਾ, ਘਾਈਆਂ ਦੇ ਵਿਚਕਾਰ ਬਹਿ ਗਿਆ। ਕੱਦ ਛੋਟਾ ਏ ਵਿਧੀ ਚੰਦ ਦਾ, ਬਣ ਤਾਂ ਬਣਾਉਣ ਵਾਲਾ ਏ। ਉਹ ਪੰਡ ਥੱਲੇ ਰੱਖ ਕੇ ਆਪ ਉੱਤੇ ਬਹਿ ਗਿਆ। ਸ਼ਾਮ ਦੇ 4 ਵਜੇ ਹੈ, ਦਰੋਗਾ ਸੌਂਦੇ ਖਾਂ ਬਾਹਰ ਆਇਆ, ਕਿਲੇ ਦਾ ਗੇਟ ਖੁੱਲਿਆ, ਨਾਲ ਨੌਕਰ ਹੈ। ਘਾਈਆਂ ਵੱਲ ਦੇਖਦੇ ਸੈਂਕੜੇ ਘਾਹ ਹੀ ਬੈਠੇ ਹੁੰਦੇ ਆ। ਬਹਾਦਰ ਵਿਧੀ ਚੰਦ ਦਾ ਉਛਲ ਉਛਲ ਕੇ ਦੇਖਦਾ ਏ ਕਿ ਇਹਦੀ ਨਿਗਾਹ ਮੇਰੇ ਤੇ ਪੈ ਜਾਵੇ, ਮੈਨੂੰ ਇਹ ਅੰਦਰ ਲੈ ਜਾਵੇ, ਫਿਰ ਮੈਂ ਜਾਣਾ ਤੇ ਮੇਰਾ ਗੁਰੂ ਜਾਣੇ ਹੈ। ਉਹ ਦਰੋਗਾ ਸੌਂਦੇ ਖਾਂ ਵੀ ਦੇਖ, ਜਿਹੜੇ ਬਾਕੀ ਘਾਹ ਹੀ ਬੈਠੇ ਹੈ ਉਹ ਤਾਂ ਪੁਰਾਣੇ ਹੈ, ਜਿਹੜਾ ਉਛਲ ਉਛਲ ਕੇ ਤਾਂ ਉਹਨੂੰ ਦੇਖਦਾ ਏ ਨਵਾਂ ਲੱਗਦਾ ਏ। ਦਰੋਗਾ ਸੌਂਦੇ ਖਾਂ ਪੁਲਿਸ ਕਰਮਚਾਰੀ ਨਾਲ ਲੈ ਕੇ ਵਿਧੀ ਚੰਦ ਨੇ ਭੇਸ ਬਟਾਏ, ਉਹਦੇ ਕੋਲ ਚਲਿਆ ਗਿਆ। ਕਹਿੰਦਾ ਹਾਂ ਬਈ, ਅੱਗੇ ਦਾ ਤੈਨੂੰ ਦੇਖਿਆ ਨੀ, ਤੂੰ ਨਵਾਂ ਏ, ਕਿੱਥੋਂ ਆਇਆ? ਉਹ ਕਹਿੰਦਾ ਜੀ ਮੈਂ ਤਾਂ ਸੱਚੀ ਸਰਕਾਰ ਦਾ ਬੰਦਾ, ਥਥਲਾ ਕੇ ਜੇ ਬੋਲਦਾ ਏ। ਕਹਿੰਦਾ ਮੈਂ ਤਾਂ ਸੱਚੀ ਸਰਕਾਰ ਦਾ ਬੰਦਾ, ਸੱਚੀ ਸਰਕਾਰ ਦੇ ਘੋੜਿਆਂ ਵਾਸਤੇ ਘਾਹ ਲੈ ਕੇ ਆਇਆ। ਉਹ ਕਹਿੰਦਾ ਗੱਲ ਸੁਣ, ਅਸੀਂ ਘਾਹ ਹੀ ਜਿਹੜਾ ਘਾਹ ਵਧੀਆ ਹੋਵੇ ਉਹਨੂੰ ਅੰਦਰ ਲੈ ਕੇ ਜਾਂਦੇ ਹਾਂ। ਸਾਰੀ ਬਾਦਸ਼ਾਹੀ ਦਾ ਮੁੱਲ ਸਾਡੇ ਬਾਦਸ਼ਾਹ ਨੇ 2 ਘੋੜੇ ਖਰੀਦੇ ਹੈ, ਤੈਨੂੰ ਅੰਦਰ ਲੈ ਜਾਂਦਾ। ਜੇ ਤੇਰਾ ਘਾਹ ਸਾਡੇ ਘੋੜਿਆਂ ਨੇ ਛਕ ਲਿਆ, ਫਿਰ ਤੇਰੀ ਡਿਊਟੀ ਪੱਕੀ ਆ। ਦੂਜਿਆਂ ਨੂੰ ਦਿੰਦੇ 8 ਆਨੇ, ਤੈਨੂੰ ਦੇਵਾਂਗੇ 16 ਆਨੇ। ਲਓ ਸੁਣੋ, ਵਿਧੀ ਚੰਦ ਨੇ ਭੇਸ ਵਟਾ ਲਿਆ, ਬਣ ਗਿਆ ਫੇਰ ਕਸੇਰਾ। ਇੱਕ ਗੁਰੂ ਨੂੰ ਖੁਸ਼ ਕਰਨ ਦੀ ਖਾਤਰ ਬਹਾਦਰ ਵਿਧੀ ਚੰਦ ਜਿਵੇਂ

ਆਂਦੇ ਨੇ ਭੇਸ ਬਟਾਲਿਆ ਬਣ ਗਿਆ ਫੇਰ ਕਸੇਰਾ, ਗੁਰੂ ਨੂੰ ਖੁਸ਼ ਕਰਨ ਦੀ ਖਾਤਰ ਬਹਾਦਰ ਬਾਬਾ ਬਿਧੀ ਚੰਦ ਇੱਕ ਘਾਹ ਹੀ ਬਣ ਕੇ ਕਿਲੇ ਦੇ ਅੰਦਰ ਜਾਂਦਾ। ਇਸ ਤੋਂ ਅੱਗੇ ਦਾ ਇਤਿਹਾਸ ਕੱਲ੍ਹ ਦੇ ਦੀਵਾਨੇ ਸਰਵਣ ਕਰਾਵਾਂਗੇ। ਗੁਰੂ ਸਾਹਿਬ ਦੇ ਇਤਿਹਾਸ ਉੱਚੇ ਅਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋ ਹੀ ਜਾਂਦੀਆਂ। ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ। ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਆਓ ਹੁਣ 6 ਪੌੜੀਆਂ ਆਨੰਦ ਸਾਹਿਬ ਜਾਪ ਹੋਣਾ, ਫਿਰ ਗੁਰੂ ਸਾਹਿਬ ਦੇ ਚਾਨਣ 'ਚ ਅਰਦਾਸ ਹੋਣੀ। ਇਸੇ ਤਰ੍ਹਾਂ ਸਜੇ ਰਿਹੋ, ਬੁਲਾਓ ਫਤਿਹ, ਆਖੋ ਜੀ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਇ।

ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਾਬ ਦੁਖ ਜਾਇ ਏਕ ਬਹਾਦਰ ਸਿਮਰਿਆ ਕਰਨ ਉਨ ਦਿਆ ਬਤਾਈ ਸਭ ਤਾਈ ਵਈ ਸਹਾਈ

ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ

ਮਨ ਸੱਜੇ ਸੱਜੇ ਹੋਏ ਦੀਵਾਨਾ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਢਾਡੀ ਸਿੰਘਾਂ ਇਤਿਹਾਸ ਬਿਆਨ ਕੀਤਾ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਹੋਏ

ਸਾਮਣਾ ਕਦਮ ਕਦਮ ਲੇਖੇ ਲਾਉਣੇ ਤਿਲ ਫਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ ਤੇ ਮਿਹਰ ਭਰਿਆ ਅੱਥ ਰੱਖਣਾ ਦਰੋਂ ਕਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ, ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੇ, ਸੋਹਣਾ ਸੋਹਣਾ ਜੀਵਾ ਤੇਰੀ ਬਾਣੀ, ਅਰਦਾਸ ਕਰੀ ਪ੍ਰਭ ਆਪਣੇ

ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਦੇਹੋ ਸੱਜਣ ਅਸੀਸਰੀਆਂ ਜੋ ਹੋਏ ਸਾਹਿਬ ਸਿਉ ਮੇਲ ਘਰ ਘਰ ਹੋ ਪਹੁੰਚਾ ਸੱਦੜੇ ਨਿਤ ਪਵਨ ਸੰਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਦਾਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੋਰੇ ਕੋ ਵੇਖਿਆ ਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸਿਆ ਚਿਸਿਆ ਘੜੀਆ ਪਹਿਰਾ ਪਿੱਤੀ ਵਾਰੀ ਮਾਹੋ ਹੋਵਾ ਸੂਰਜ ਇੱਕੋ ਰੁੱਤਿਆ ਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਿਕਾ ਮੰਗਲ ਜਨਤ ਮੋਤੀ ਧੂਪ ਮਲਵਾਨ ਹੋ ਕਵਣ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਪਾ ਸ਼ਬਦ ਵਾਜੰਤ ਤੇਰੀ ਰਹਾ ਸਹਿ ਸਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾ ਇਕ ਤੋਹੀ ਸਹਿ ਸਤਵ ਮਨ ਮਨ ਸਤਵ ਰੰਗਨ ਸਹਿ ਸਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਉਸਦਾ ਚਾਨਣ ਸਭ ਮਹਿ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਨ ਮੁਕਰ ਅੰਗ ਲੋਭਿਤ ਮਨੋ ਅਨ ਦਿਨੋ ਮੋਹਿ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਂ ਤੇ ਤੇਰੇ ਨਾਇ ਵਾਸਾ ਰਾਗ ਗੌਰੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲਤਾ ਦੂ ਸੰਗਲ ਕੰਬਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਨਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪਨ ਵੱਡਾ ਹੇ ਕਰ ਡੰਡੌਤ ਪਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੇ ਜਿਉਂ ਜਿਉਂ ਚੰਨੈ ਚੁਬੇ ਦੁਖ ਪਾਵ ਹੈ ਜਮ ਕਾਲ ਕਹੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁਤ ਖੰਡ ਬ੍ਰਹਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰਾਂ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਾਬ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨ ਉਨ ਦਿਆ ਬਤਾਈ ਸਭ ਥਾਈ ਹੋਈ ਸਹਾਇ।

ਘਰ ਪਰਿਵਾਰਾਂ ਵਿਖੇ ਸੁਖ ਸ਼ਾਂਤੀ ਪ੍ਰਦਾਨ ਕਰਨੀ, ਸਰਬੱਤੀ ਕਾਰਜ ਰਾਸ ਕਰਨੇ ਦੇ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ, ਚਾਰ ਪੈਰੈਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁਖਾਸਨ ਤਿਆਰ ਕਿਰਪਾ ਕਰੋ ਜੀ, ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁਖਿਆਸਨੀ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ,

pergi cicok, prabetuhi.

की जय।

Putih.

ਵਾਹਿਗੁਰੂ।

ਪੰਦੜੀ ਲਾਲੀ ਪਿਆਸੀ ਦਿਨ ਸਰਾਤ ਚਿਤਵਾ ਵੰਦਨ ਮੀਤ ਖੂਨ ਕਪਤ ਮੇਲੀਆ ਨਾਨ ਹਰ ਸਿੰਘ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ, ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ। ਵਾਹਿਗੁਰੂ ਸਾਹਿਬ ਜੀ ਜੈ ਤਸਰੀ। ਮਹੱਲਾ ਪੰਜਵਾ। ਚਾਤ੍ਰਿਕ ਚਿਤਵਤ ਬਰਸਤ ਮੇਹ

रहाओ अनेक सुख चक भी नहीं चाहता।

अपनी कृपा करे हा। चरण कमल नानक आराधै तिस बिनु आन न केहा।

ਚਰਨ ਕਮਲ ਨਾਨਕ ਆਰਾਧੈ ਤਿਸ ਬਿਨ ਆਨ ਨ ਕੇਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਤੁਪੈ ਚੁੱਪ ਨਾ ਹੋਵੇ ਜੇ ਲਾਇ ਰਹਾਲ ਅਵਤਾਰ। ਭੁੱਖਿਆ ਭੁੱਖ ਨਾ ਉਤਰੀ ਜਿਮਨ ਨਾ ਪੁਰੀਆਂ ਭਾਰ ਸਾਹਸ ਹੋ ਹਿਕਾਇਕ ਨਾ ਚਲੈ ਨਾਲ। ਕੇਵਲ ਸਚਿਆਰਾ ਹੋਈਐ ਕਿ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨੋ ਆਕਾਰ ਹੁਕਮ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ। ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਮੈਂ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਾ ਵਿਚਾਰ ਗਾਵੈ ਕੋ ਸਾਜ ਕਰੀ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਆਦਰਾ ਹਜ਼ੂਰ ਕਥਨਾ ਕਥੀ ਗਾਵੈ ਕੋਟ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਪਾਹੇ ਉਪਨੀ ਉਪਨੀ ਚਲਾਏ ਰਾਹੋ ਨਾਨਕ ਵਿਰਸੈ ਵੇ ਪ੍ਰਵਾਹ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰੋ ਆਖੈ ਮੰਗਹਿ ਦੇਹ ਦੇਹ ਦਾਤ ਪਰੇ ਦਾ ਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਮੁਹਾਓ ਕੇ ਬੋਲਣ ਬੋਲੀਐ ਜਿਸ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹੋ ਜਾਣਾ ਆਖਾ ਨਾ ਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ ਮਿਣ ਭਾਣੇ ਕੇ ਨਾਏ ਕਰੀ ਜੇ ਤੀਸਰ ਠੋ ਪਾਈ ਵੇਖਾਂ ਮਿਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਅਰਜਾ ਹੋਰ ਦਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲਾ ਸਭ ਕੋਈ ਚੰਗਾ ਨਾ ਰਖਾਏ ਕਹਿ ਜਾ ਸਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਈ। ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਬਰਮੈਨ ਸੁਣਿਆ ਮੁਖ ਸਲਾਹਣ ਮਨ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸਰਫ ਕਾਇ ਸੁਨਾਨ ਸੁਣਿਆ ਪੜ ਪੜ ਭਾਵ ਹੈ ਮਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾਂ ਕੇ ਗਾਸ ਸੁਣਿਆ ਸੇਖੀ ਪਾਸਾ ਸੁਣਿਆ ਦੇ ਪਾਵੈ ਰਾਹ ਸੁਣਿਆ ਹਾਥ ਵੈ ਸਗਾਵ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ
मन्ने की गत कहीं ना जाए, जे को कह पिछे पछताए, कागद कलम न लिखन हार, मन्ने का बह करन विचार, ऐसा नाम निरंजन होए, जे को मन जाने मन कोए, मन्ने सुरत होवे मन बुद्ध, मन्ने सकल भवन की शुद्ध, मन्ने मोहि चोटा ना खाए, मन्ने जम कै साथ न जाए, ऐसा नाम निरंजन होए, जे को मन जाने मन कोए, मन्ने मार्ग ठाक न पाए, मन्ने पथ से प्रगट जाए, मन्ने मग्न चले पंथ, मन्ने धर्म से तीस निबंध, ऐसा नाम निरंजन होए, जे को मन जाने मन कोए, मन्ने पावह मोख द्वार, मन्ने परवार सादा और, मन्ने त्रै तारी गुरसिख, मन्ने नानक पवै न भिख, ऐसा नाम निरंजन होए, जे को मन जाने मन कोए, पंच प्रवान पंच प्रधान पंचे पावै दरगह मान, पंचे सोहे दारा जान, पंचा का गुरे ध्यान, जे को कह करै विचार करते, कह करने नाही समार, तौल धर्म दया का पूत, संतोख था प्रख्या जिन सूत, जे को बुझाए हुवै सच्यार, तवलै उपर किता भार, धरती होर पराए होर, होर तिसते भार तलै कवण जोर, जी जन जात रंगा के नाव, सब न लिखिया बुढ़ी कलाम, यो लेखा लिख जाने कोई लेखा, लिखिया किता होए किता तान, सवाले हो रूप के ती दाप जाने कौन कूत, किता पसावे को कवाओ, तस्ते हुए लाख दरियाओ, कुदरत कौन कहा विचार, वारिया न जावा, एक बार जो तुम पावा, साई भली कार, तू सदा सलाम निरंकार, असंख जप, असंख भाव, असंख पूजा, असंख तपताव, असंख ग्रंथ मुख वेद पाठ, असंख जोग मन रहे हे उदास, असंख भक्त गुण ज्ञान विचार, असंख सती, असंख दातार, असंख सूर मोह पक्षार, असंख मोन लिवलाए तार, कुदरत कम कहा विचार, वारिया न जावा, एक बार जो तुद भावै, साई भली कार, तू सदा सलाम निरंकार, असंख मूर्ख अंध घोर, असंख चोर हराम खोर, असंख अमर कर जाहि जोर, असंख गड़बड़ हत्या कुमाहि, असंख पापी पाप कर जाहि, असंख कूड़ियार कूड़े फिराहि, असंख मलेश मल पाखाहि, असंख निंदक सिर करहि भार, नानक नीच कहे विचार, वारिया न जावा, एक बार जो तु पावै, साई भली कार, तू सदा सलामत निरंकार, असंख नाव, असंख थाव, अगम अगम, असंख लो, असंख कहे ही सिर पार होए, अखरी नाम, अखरी साला, अखरी ज्ञान गीत गुण गाह, अखरी लिखन बोलन बाण, अखरा सिर संजोग वखाण, जिने हे लिखे तिस सिर नाहे, जिव फरमाए तिव तिव पाहे, जेता कीता तेता नाव, बिन नावै नाही को थाव, कुदरत कवण कहा विचार, वारिया न जावा, एक बार जो तुद पावै, साई भली कार, तू सदा सलामत निरंकार, भरियै हथ पैर तन दे, पानी धोतै तरसखे, मूत पलीती कपड़ोहे दे, साबून लइयै धोए भरियै मत, पापा कै संग धोपै नावै, कै रंग पुनी पापी आखण नाहि, कर कर करना लिख लै जाह, आपे बीज आपे ही खास, नानक हुक्मी आवह जाह, तीर्थ तप दया दात दान, नेको पावै तिलका मान, सुनया मन्या मन कीता भाव, अंतरगत तीर्थ मल नाहु, सब गुण तेरे मैं नाही कोए, वेण गुण कीते भगत ना होए, सुवास्ताथ बाणी बरमाओ, सत सुहाण सदा मचाओ, कवण सो वेला वक्त कवण, कवण थित कवण वार, कवण सिर उत्ती माव, कवण जित हुआया कार, वेल न पाईया पणती, जे हुए लेख पुराण, वक्त न पायो कादिया, जे लिखन लेख पुराण, थित वार ना जोगी जाने रुत माहो, ना कोई जा करता से ठीक कौसा, जे आपे जाने सोई के पराखा, के सलाही क्यों वरनी क्यों जाना, नानक आखण सब को आख है, एक दू एक सियाणा, वड्डा साहिब वड्डी नाई कीता, जा का होवै नानक दे को आपा, हो जाणै अगै गया ना, सोहै पाताल ना पाताल, लख अगासा अगास, होड़ कूड़ भाल थके,
ਵੇਦ ਕਹਿਣ ਕਵਾਦ ਸਹਿ ਸਠਾ ਰਹਿ ਕਹਿਣ ਕਤੇਬਾ ਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਬਿਣਾ ਉਸ ਨਾਲ ਕੋਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਨੀ ਜੇ ਤੁਸਮਨ ਹੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣੇ ਅੰਤ ਅੰਤ ਨਾ ਕਰਨੇ ਦੇਣੇ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤਰ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲਲਾ ਹਿਤਾ ਕੇ ਅੰਤ ਨਾ ਪਾਏ ਜਾ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਹਿ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਉੱਚਾ ਹੋਵੇ ਕੋਏ ਤਿਸ ਉੱਚੇ ਕਉ ਜਾਣੇ ਸੋਏ ਜਿਹੜੇ ਆਪ ਜਾਣੇ ਆਪ ਆਪ ਹੁ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਹਿ ਜੋ ਦੇ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਟੁੱਟ ਹੈ ਵਿਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਕਾਹੀ ਖਾਹੇ ਕਿਤੇ ਅਦੂ ਭੂਖ ਸਦ ਮਾਰ ਇਹ ਭੈ ਦਾਤ ਤੇਰੀ ਦਾਤਾ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਓਹ ਜਾਣੇ ਜਿਤਿਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇ ਕੇ ਜਿਸਮ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਭੰਡਾਰ ਮੁੱਲ ਲਾਵੇ ਮੁੱਲ ਲੈ ਜਾਹ ਅਮੁੱਲ ਭਾਏ ਮੁੱਲਾ ਸਮਾਏ ਮੁੱਲ ਧਰਮ ਮੁੱਲ ਦੀਵਾਣ ਮੁੱਲ ਤੁਲ ਮੁੱਲ ਪ੍ਰਵਾਣ ਮੁੱਲ ਬਖਸ਼ੀ ਸਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫੁਰਮਾਣ ਮੁੱਲੋ ਮੁੱਲ ਆਖਿਆ ਨ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਹਿ ਵਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤਿਆ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉੱਠ ਉੱਠ ਜਾ ਹੇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸੁਰਗਾ ਵਾਰ ਰੰਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਪੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾ ਵਹਿ ਤੁਹਨੋ ਪਾਉਣ ਪਾਣੀ ਵਹਿ ਸੰਤਰ ਗਾ ਵਹਿ ਰਾਜਾ ਧਰਮ ਦੁਆਰੇ ਗਾ ਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾ ਵਹਿ ਈਸ਼ਰ ਬ੍ਰਹਮਾ ਦੇਵੀ ਸੋਮ ਸਦਾ ਸੁਵਾਰੇ ਗਾ ਵਹਿ ਇੰਦ ਇਹ ਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾ ਵਹਿ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾ ਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਭ ਯੁੱਗ ਯੁੱਗ ਵੇਦਾਂ ਨਾਲੇ

ਜੁਗ ਜੁਗ ਏਕੋ ਵੇਸ, ਇੱਕ ਦੂਜੀ ਬਹੁ ਲੱਖ ਹੋਹ ਲੱਖ ਵਹ ਲੱਖ ਵੀਸ ਲੱਖ ਲੱਖ ਗਿੜਾ ਕੀ ਹੈ ਏਕ ਨਾਮ ਜਗਦੀ ਸੇ ਤਰਾਹੇ ਪਤ ਭਵਣੀਆਂ ਚੜ੍ਹੀ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਟਾਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਖੋਏ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥਾ ਸੋਨ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਚ ਪਕਾਈ ਉਥੇ ਪਾਏ ਨਾਨਕ ਗਇਆ ਜਾ ਪੈ ਜਾ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਖੋ ਕਰਮ ਕੇ ਤੇ ਪਵਨ ਪਾਣੀ ਵੈ ਸੰਤਰ ਕੇ ਤੇ ਕਾਨ ਮਹੇਸ਼ ਕੇ ਤੇ ਵਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੀ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰੰਤ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਥਾਏ ਨਾਦ ਵਿਨੋਦ ਕੂੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਥਾ ਘਾਟ ਘੜੀਐ ਬਹੁਤ ਅਨੂਪਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿੱਛੇ ਪਛਤਾਏ ਤਥੈ ਘੜੀਐ ਸੁਰਤ ਮਤ ਮਨ ਬੁੱਧ ਤਥੈ ਘੜੀਐ ਸੁਰਾਸਨਾ ਕੀ ਸੁਣ ਕਰਮਖੰਡ ਕੀ ਬਾਣੀ ਜੋ ਤਥੈ ਹੋਰ ਨਾ ਕੋਈ ਹੋਰ ਤਥੈ ਜੋ ਮਹਾਂਬਲ ਸੂਰਤਨ ਮਹਿਰਾਮ ਰਹਿਆ ਭਰਪੂਰ ਤਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹਿ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਥੈ ਭਗਤ ਵਸੈ ਕੇ ਲੋ ਅਕਰਹਿ ਨਮ ਸੱਚਾ ਮਨ ਸੋਈ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਥਾਏ ਖੰਡ ਮੰਡਲ ਭਣ ਜੇ ਕੋ ਕਥਾਏ ਤਾਂ ਅੰਤ ਨੰਦ ਤਥਾ ਲੋ ਲੋ ਆ ਕਾਰ ਜਿਵ ਜੋ ਹੁਕਮ ਤਿਵੈ ਤਿਵਕਾਰ ਵੇਖੈ ਵੇਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨ ਯਾਰੋ ਅਹਿਰਣ ਮਤ ਵੇਦ ਹਾਥੀ ਯਾਰ ਭਾਉ ਹਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕਾਉ ਨਦਰ ਕਰਮ ਤਿਨ ਕਾਉ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੀ ਨਾਮ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁੱਖ ਪਾਕ ਪਾਤਸ਼ਾਹੀ ਦਸਵੀਂ ਛਪੈ ਸੰਤੁਐ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਾ ਹਿੰਜੇ ਰੂਪ ਰੰਗ ਰੇਖ ਭੇਖ ਕਉ ਕਹਿ ਨਾ ਸਕਤ ਕੇ ਹਾਂ ਚਲ ਮੂਰ ਤਨ ਭਉ ਪ੍ਰਕਾਸ਼ ਸਮੇਤ ਕਹਿ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਜੈ ਤ੍ਰੇ ਭਵਨ ਮਹੀਪ ਸੁਰ ਨਾਰਾ ਸੁਰ ਨਿਤ ਨਿਤ ਮੰਤਰਨ ਕੈਤ ਤੁਐ ਸਰਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਅਕਾਏ ਨਮਸਤਾਂ ਅਜਾਏ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਠਾਮੇ
ਨਮਸਤਾਂ ਕਰਮੰਗ ਨਮਸਤਾਂ ਧਰਮੰਗ ਨਮਸਤਾਂ ਨਾਮੰਗ ਨਮਸਤਾਂ ਧਾਮੰਗ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਬਾਹੇ ਨਮਸਤਾਂ ਢਾਹੇ ਨਮਸਤਾਂ ਨੀਵੇਂ ਨਮਸਤਾਂ ਨਾਤੇ ਨਮਸਤਾਂ ਛੇਤੇ ਨਮਸਤਾਂ ਗਾਧੇ ਨਮਸਤਾਂ ਗੰਜੇ ਨਮਸਤਾਂ ਪੰਜੇ ਨਮਸਤਾਂ ਉਦਾਰੇ ਨਮਸਤਾਂ ਪਾਰੇ ਨਮਸਤੰ ਸੁਏਕੈ ਨਮਸਤਾਂ ਅਨੇਕੈ ਨਮਸਤਾਂ ਭੂਤੇ ਨਮਸਤਾਂ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਗਾਤੇ ਨਮਸਤੰ ਨਿਰਧੂਤੇ ਨਮਸਤਾਂ ਭੂਤੇ ਨਮਸਤਾਂ ਲੋਕੇ ਨਮਸਤਾਂ ਸੋਕੇ ਨਮਸਤੰ ਨਿਰਤਾਪੇ ਨਮਸਤਾਂ ਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹਿ ਨਮਸਤੰ ਅਬਾਹਿ ਨਮਸਤੰ ਤ੍ਰਿਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਪਰਮਸਤੰ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਗੰਮੇ ਨਮਸਤਸਤ੍ਰਮੇ ਨਮਸਤੰ ਜਲਾਸ੍ਰੀ ਨਮਸਤੰ ਨਿਰਾਸ੍ਰੀ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਮੇ ਨਮਸਤਸਤਜਮੇ ਅਦੇਸੰਗ ਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਤਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸ ਦੇਵੇ ਨਮਸਤੰ ਅਭੇਵੇ ਨਮਸਤੰ ਜਨਮੇ ਨਮਸਤੰ ਸੁਬਨਮੇ ਨਮੋ ਸਰਵਗਮਨੇ ਨਮੋ ਸਰਵਭਾਉਨੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲਕਾਲੇ ਨਮਸਤਸਤ ਦਇਆਲੇ ਨਮਸਤੰ ਅਮਰਨੇ ਨਮਸਤੰ ਅਮਰਨੇ ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਵਧੰਦੇ ਨਮੋ ਅਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਇਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਪਰਨ ਹੈ ਅਭੂਤ ਹੈ ਭਰਨ ਹੈ ਅਗੰਜ ਹੈ ਭੰਜ ਹੈ ਝੂਠ ਹੈ ਝੰਝ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਅਬੰਧ ਹੈ ਨਿਰਬੂਝ ਹੈ ਅਸੂਝ ਹੈ ਅਕਾਲ ਹੈ ਅਜਾਲ ਹੈ ਅੱਲਾ ਹੈ ਅਜਾ ਹੈ ਅਨੰਤ ਹੈ ਮਾਨਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਭ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵਪਾਲੇ ਨਮੋ ਸਰਵਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਿਰਹਿ ਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਧਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਥ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਬੈਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰਮ ਪਰਮ ਰੂਪੇ ਨਮੋ ਜੋਗ ਜੋਗੇ ਸਵਰਮ ਪਰਮ ਸਿੱਧੇ ਨਮੋ ਰਾਜ ਰਾਜੇ ਸਵਰਮ ਪਰਮ ਬ੍ਰਿਧੇ ਨਮੋ ਸਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸਵਰਮ ਪਰਮ ਜੋਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਜੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗ ਨਮਸਤੰ ਇਸਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾ ਨਮ ਸਤ ਸਰਬਮ ਪ੍ਰਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਤੋਰ ਦਰਤੰਗ ਅਗੰਗ ਉਗ ਹਰਤਾ ਪਰਮ ਪਰਮ ਪਰਮੇਸ਼ਵਰਮ ਪੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਸ਼ੇਧੀ ਅਭੇਦੀ ਅਨਾਮ ਅਕਾਮੰ ਸਮਸਤ ਉਪਰਾਜੀ ਸਮਸਤ ਅਸਤ ਧਾਮੰ ਤੇਰਾ ਜੋਰ ਚਾਚਰੀ ਸ਼ੰਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਭੇਸ ਹੈ ਭੁਜੰਗ ਪਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪਰਮਾਥੇ ਨਮਸਤਵੰਗ ਗੰਜੇ ਨਮਸਤਵੰਗ ਅਭੰਜੇ
ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜ ਨਮੋ ਸਾਹ ਸਾਹਿ ਨਮੋ ਸਾਹ ਸਾਹਿ ਨਮੋ ਮਹਿ ਮਾਹਿ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬਜੀਤੰ ਨਮੋ ਪਰ ਸਰਬ ਪੀਤੰ ਨਮੋ

ਸਰਬ ਬਿਸਵਰਚੋ ਸੁਜਮ ਗੰਢ ਭੰਜਨ ਹਾਰ ਗਾਲ ਕਲਾਲਹੀਨ ਕਲਾ ਸੰਯੁਕਤ ਅਕਾਲ ਪੁਰਖਾਂ ਦੀ ਧਰਮ ਧਾਮ ਸੁਭਰਮ ਰਹਿਤ ਭੂਤ ਅਲਖ ਭੇਸ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਆਦਿ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਿਪਾਰ ਸਰਬਗੰਤਾ ਸਰਬਹੰਤਾ ਸਰਬ ਤੇਨ ਭੇਕ ਸਰਬ ਸ਼ਾਸਤ੍ਰ ਨ ਜਾਣੇ ਜੇ ਰੂਪ ਰੰਗ ਵਰ ਰੇਖਾ ਪਰਮ ਵੇਦ ਪੁਰਾਣ ਜਾ ਕਹਿ ਨਿਤ ਭਗਤ ਨਿਤ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨ ਆਵਹਿ ਬਹੁਚਿਤ ਮਤ ਭਾਰ ਸੰਤੁਐ ਪ੍ਰਸਾਦ ਗੁਣਗਨ ਉਦਾਰ ਮਹਿਮਾ ਪਾਰਿਆ ਸੁਨਿਆ ਭੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਸਨਾ ਨਾ ਸਾਜਨ ਬਾਹੁ ਸਾਹਨ ਸਾਹੁ ਰਾਜਾਨ ਰਾਜਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲ ਅਨੁਭੂਤ ਅੰਗਿਆ ਭਾਉ ਅਭੰਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰ ਭੈਣ ਕਾਮ ਅਤੁਤ ਪ੍ਰਚੰਡ ਮਿਤ ਗਤਿ ਅਖੰਡ ਆਲਿਸਿਆ ਕਰਮ ਅਦ੍ਰਿਸ਼ਿਆ ਧਰਮ ਸਰਬਾਂ ਪ੍ਰਣਾਢੇ ਅੰਡਨ ਵਾਢਿਆ ਚਾਚਰੀ ਸੰਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰੀਆਂ ਨਿਰੇ ਨਾਮੇ ਅਕਾਮੇ ਭੁਜੰਗ ਪਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੀਐ ਚਤੁਰ ਚੱਕਰ ਦਾਨੀਐ ਚਾਚਰੀ ਛੰਦ ਨ ਸਤ੍ਰੈ ਨ ਮਿੱਤ੍ਰੈ ਨ ਭਰਮੰ ਨ ਪਿੱਤ੍ਰੈ ਨ ਕਰਮੰ ਨ ਕਾਏ ਜਨਮ ਨ ਜਾਏ ਨ ਚਿੱਤ੍ਰੈ ਨ ਮਿੱਤ੍ਰੈ ਪ੍ਰੇਹ ਪਵਿੱਤ੍ਰੈ ਪ੍ਰਥੀ ਸੈਦਿ ਸੈ ਦ੍ਰਿਸੈ ਕ੍ਰਿਸੈ ਭਗਵਤੀ ਛੰਦ ਤੁਐ ਪ੍ਰਸਾਦ ਕਹਤੇ ਕਿ ਆਸ਼ਿਜ ਦੇਸੇ ਕਿਹਾ ਭਿਜ ਭੇਸੈ ਕਿਹਾ ਗੰਜ ਕਰਮੈ ਕਿਹਾ ਭੰਜ ਭਰਮੈ ਕਿਹਾ ਭਿਜ ਲੋ ਕਹਿ ਕਿਹਾ ਦਿਤ ਸੋ ਕਹਿ ਕੇ ਅਵਧੂਤ ਬਰਨੈ ਕਿ ਵਿਭੂਤ ਕਰਨੈ ਕਿ ਰਾਜਮ ਪ੍ਰਭਾ ਹੈ ਕਿ ਧਰਮੰ ਤੋਂ ਜਾ ਕੇ ਆ ਸੁਖ ਬਰਨੈ ਕਿ ਸਰਬਾ ਭਰਨੈ ਕਿ ਜਾਗਤੰ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮ ਸਰੂਪ ਹੈ ਕਿ ਅਨੁਭਵ ਨੂੰ ਪੈ ਕਿ ਆਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਮਹੀਨੇ ਕਿ ਕਹਿ ਦੀਨੇ ਕਿ ਰੋਜੀ ਰਜਾ ਕਹਿ ਰਹੀ ਮੇਰੇ ਹੱਕ ਹੈ ਕਿ ਪਾਕ ਵੀ ਐਵ ਹੈ ਕਿ ਗੈਬ ਨੂੰ ਗੈਬ ਹੈ ਕਿਹਾ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਨ ਕੁਨਿੰਦੈ ਕਿ ਰੋਜੀ ਦਿਹਾਂ ਹੈ ਕਿ ਰਾਜ ਕਰੀਮ ਹੈ ਕਿ ਕਰਮ ਕਰੀਮ ਹੈ ਕਿ ਸਰਬੰਗਲੀ ਹੈ ਕਿ ਸਰਬੰਗਲੀ ਹੈ ਕਿ ਸਰਵੱਤਰ ਮਾਨੀਆ ਇੱਕ ਸਰਵੱਤਰ ਦਾਨੀਆ ਇੱਕ ਸਰਵੱਤਰ ਗਾਉਣ ਹੈ ਇੱਕ ਸਰਵੱਤਰ ਭਾਉਣਾ ਇੱਕ ਸਰਵੱਤਰ ਦੇਸ ਹੈ ਕਿ ਸਰਵੱਤਰ ਭੇਸਾ ਹੈ ਕਿ ਸਰਵੱਤਰ ਰਾਜ ਹੈ ਕਿ ਸਰਵੱਤਰ ਸਾਜ ਹੈ ਕਿ ਸਰਵੱਤਰ ਅੰਦੀਨਾ ਹੈ ਕਿ ਸਰਵੱਤਰ ਲੀਨਾ ਹੈ ਕਿ ਸਰਵੱਤਰ ਜਾਹੋ ਕਿ ਸਰਵੱਤਰ ਭਾਹੋ ਕਿ ਸਰਵੱਤਰ ਦੇਸ ਹੈ ਕਿ ਸਰਵੱਤਰ ਭੇਸਾ ਕਿ ਸਰਵੱਤਰ ਕਾਲ ਹੈ ਕਿ ਸਰਵੱਤਰ ਪਾਲ ਹੈ ਕਿ ਸਰਵੱਤਰ ਹੰਤਾ ਕਿ ਸਰਵੱਤਰ ਗੰਤਾ ਕਿ ਸਰਵੱਤਰ ਭੇਖੀ ਕਿ ਸਰਵੱਤਰ ਭੇਖੀ ਕਿ ਸਰਵੱਤਰ ਪਾਕਾ ਜਾ ਕਿ ਸਰਵੱਤਰ ਰਾਜ ਹੈ ਕਿ ਸਰਵੱਤਰ ਭੁੱਖ ਹੈ ਕਿ ਸਰਵੱਤਰ ਭੁੱਖ ਹੈ ਕਿ ਸਰਵੱਤਰ ਸੁੱਖ ਹੈ ਕਿ ਸਰਵੱਤਰ ਭੁੱਖ ਹੈ ਕਿ ਸਰਵੱਤਰ ਤ੍ਰਾਣ ਹੈ ਕਿ ਸਰਵੱਤਰ ਪ੍ਰਾਣ ਹੈ ਕਿ ਸਰਵੱਤਰ ਦੇਸ ਹੈ ਕਿ ਸਰਵੱਤਰ ਭੇਸਾ ਹੈ ਕਿ ਸਰਵੱਤਰ ਮਾਨੀ ਸਦੈ ਪ੍ਰਧਾਨੀ ਇੱਕ ਸਰਵੱਤਰ ਜਾਪੀ ਇੱਕ ਸਰਵੱਤਰ ਥਾਪੀ ਇੱਕ ਸਰਵੱਤਰ ਭਾਨ ਇੱਕ ਸਰਵੱਤਰ ਮਾਨ ਇੱਕ ਸਰਵੱਤਰ ਇੰਦਰ ਇੱਕ ਸਰਵੱਤਰ ਚੰਦਰ ਇੱਕ ਸਰਵੰਕਲੀ ਮੈਂ ਕਿ ਪਰਮਹੀ ਮੈਂ ਕਿ ਆ ਕਲਾ ਲਾ ਮੈਂ ਕਿ ਸਾਹਿਬ ਕਲਾ ਮੈਂ ਕਿ ਹੁਸਨੁਲ ਵਜੂ ਹੈ ਤਮਾਮ ਨੂੰ ਰੁਜੂ ਹੈ ਮੇਸੁਰ ਸਲਾਮ ਮੈਂ ਸਲੀ ਖਤਮ ਹੁੰਦਾ ਮੈਂ ਗਨੀ ਮੁਲ ਸਕਸਤ ਹੈ ਗਰੀਬ ਉਲ ਪ੍ਰਸਤ ਹੈ ਬਿਲੰਦੁਲ ਮਕਾਨ ਜਮੀਨ ਉਲ ਜਮਾਨ ਤਮੀਨ ਜੁਲ ਤੁਮਾ ਮੈਂ ਰਜੂ ਅਲ ਨਿਦਾਨ ਹਰੀ ਫੁਲ ਅਜ਼ੀਮ ਮੇਰੇ ਯਾਇਕ ਯਕੀਨ ਹੈ ਅਨੇਕ ਉਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਤ ਉਲ ਨਿਵਾਸ ਸੰਗਨੀ ਮੁਲਖ ਰਾਜ ਹੈ ਨਿਰੋਗਤ ਸਰੂਪ ਹੈ ਤ੍ਰਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਯੋਗਤ ਸੁਧਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤ ਸੁਨਾਮ ਹੈ ਸਦੈਵ ਕਾਮ ਹੈ ਨਿਬਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਉਗਾਧ ਰੂਪ ਹੈ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗਨ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸਰਬ ਭਾਗੇ ਸੁ ਸਰਬਾਨੁਰਾਗੇ ਤ੍ਰਿਭੁਕਤ ਸਰੂਪ ਹੈ ਛਿਜੈ ਅਛੂਤ ਹੈ ਕਿ ਨਰਕਮ ਪ੍ਰਣਾਸ ਹੈ ਪ੍ਰਥਿਉਲ ਪ੍ਰਵਾਸ ਹੈ ਨਿਰੁਕਤ ਸੁਪ੍ਰਵਾਹ ਹੈ ਸਦੈਵ ਸਦਾ ਹੈ ਵਿਭੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਕਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਭਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਧੰਦ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਚਿੰਤ ਹੈ ਸੁਨਿੰਤ ਹੈ ਅਲਿਖੇ ਹੈ ਦੇਖੇ ਅਲੇਖ ਹੈ ਅਭੇਖ ਹੈ ਢਾਹ ਹੈ ਅਗਾਹ ਹੈ ਅਸੰਭ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ
ਸੋ ਨਿਤ ਹੈ ਆਜ਼ਾਦ ਹੈ, ਆਜ਼ਾਦ ਹੈ ਚਰਪਣ ਛੰਦ ਤੈ ਪ੍ਰਸਾਦ। ਸਰਵੰਗਹੰਤਾ ਸਰਵੰਗੰਤਾ ਸਰਵੰਖਿਆਤਾ ਸਰਵੰਗਿਆਤਾ ਸਰਵੰਗਹਰਤਾ ਸਰਵੰਗਕਰਤਾ ਸਰਵੰਗਪ੍ਰਾਣ ਸਰਵੰਗਤ੍ਰਾਣ ਸਰਵੰਗਕਰਮੰ ਸਰਵੰਗਧਰਮੰ ਸਰਵੰਗਯੋਗਤਾ ਸਰਵੰਗਮੁਕਤਾ ਰਸਾਵਲ ਛੰਤੁ ਪ੍ਰਸਾਦ। ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬੇਭੂਤੇ ਪ੍ਰਮਾਥਮ ਪ੍ਰਮਾਥੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਬਾਧ ਬੇਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੇ ਨਾ ਪੁੱਤਰੇ ਨਾ ਸੱਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਾ ਸਾਕੰ ਸ੍ਰੀ ਕਹਿ ਮਿੱਤੋ ਅਮੀ ਕਹਿ ਸਦੈਵੰ ਪ੍ਰਵਾਹ ਅਜੈ ਹੈ ਅਜਾ ਹੈ ਭਗਵਤੀ ਛੰਦ ਤੈ ਪ੍ਰਸਾਦ। ਕਿ ਜਾ ਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਅਮੇ ਸੁਣ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨੁਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਗਰੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀ ਫੁਲ ਸਿਕਨ ਹੈ ਰਾਸੁਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਗੰਜੁਲ ਕਨੀਮ ਹੈ ਰਜਾਇ ਕਰਹੀਮ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇ ਸੁਲ ਰਵਨ ਹੈ ਤਮਾਮੁਲ ਉਤਮੀਨ ਹੈ ਸਮਸਤੁਲ ਅਜੀਨ ਹੈ ਪਰਮ ਪਰਮੀਸ ਹੈ ਸਮਸਤੁਲ ਅਧੀਸ ਹੈ ਆਦੇ ਸੁਲਾ ਲੇਖ ਹੈ ਹਮੇ ਸੁਲਾ ਭੇਗ ਹੈ

ਜੇ ਅੰਗ ਆਸਨੇ ਅਭੰਗੀ ਉਪਮਾ ਅਪਾਰ ਗਤ ਮਿਤਿ ਉਦਾਰ ਜਲ ਥਲ ਅਮੰਡ ਦਿਸ ਵਿਸੇ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਧ੍ਰਿਤ ਧਰ ਤੋ ਰਾਸ ਆ ਜਾਨ ਬਾਹੁ ਏਕੈ ਸਦਾ ਓਂਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰ ਬਰੇ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਛਿਜ ਗਾਤ ਅਜ ਨਾਤ ਅਰ ਝੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠਟ ਅਪਾਰ ਅਡੀਠ ਧਰਮ ਅਤ ਢੀਠ ਕਰਮ ਅਣ ਵਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸ਼ੰਤ ਤੁਐ ਪ੍ਰਸਾਦ ਕਰੁਣਾਲਿਆ ਹੈ ਹਰ ਘਾਲਿਆ ਹੈ ਖਲਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਉਬਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨਮਾਨੀ ਹੈ ਜਗ ਜਾਨੀ ਹੈ ਸਰਬੰਪਰ ਹੈ ਸਰਬੰਕਰ ਹੈ ਸਰਬ ਪਾਸੇ ਹੈ ਸਰਬਨਾਸ ਹੈ ਕਰੁਣਾ ਕਰ ਹੈ ਵਿਸ਼ਵੰਪਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡ ਸਹਿ ਖਲਖੰਡ ਸਹਿ ਪਰਤੇ ਪਰ ਹੈ ਕਰੁਣਾ ਕਰ ਹੈ ਅਜਪਾ ਜਪ ਹੈ ਅਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਤਰਣੀ ਤ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸ਼ਵੰਪਰ ਹੈ ਕਰੁਣਾਲ ਹੈ ਨਿਪਨਾਇਕ ਹੈ ਸਰਪਾਇਕ ਹੈ ਭਾਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰਹੇ ਹਰਤਾ ਹਰਹੇ ਪਰਮਾਤਮੇ ਸਰਬਾਤਮੇ ਆਤਮ ਬਸੈ ਜਸ ਕੇ ਜਸੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇ ਤੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੁਤਾਮ ਸੁਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦਮ ਵਿਭੂਤੇ ਕਲੰਕਰ ਰੂਪੇ ਅਲੰਕਰ ਅਲੰਕੇ ਨਮੋ ਆਸਾਸੇ ਨਮੋ ਬੰਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਤੂੰ ਪ੍ਰਸਾਦ ਸਵਈਏ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਤੋ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਮੈਨੂੰ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਪੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪਲੀ ਬਿਨ ਆਪ ਸੀਸ ਨਾ ਜਾਤ ਵਿਚਾਰੇ ਤੇ

ਬਸਵੰਤ ਕਉ ਨਾਂਗੇ ਹੀ ਪਾਏ ਪਧਾਰੇ। ਜੀਤ ਫਿਰੈ ਸਵਦੇਸ ਦਿਸਾਨ ਕੁਬਾਚ ਢੋਲ ਮਿਰਦੰਗ ਨਗਾਰੇ। ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਰਾਜ ਹਜ਼ਾਰੇ। ਭੂਤ ਭਵਿੱਖ ਭਗਵਾਨ ਕੇ ਭੂਪਤ ਕੌਣ ਗਨੇ ਨੀ ਜਾਤ ਵਿਚਾਰੇ। ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨੇ ਅੰਤ ਕਉ ਅੰਤ ਕੇ ਧਾਮ ਸਿਧਾਰੇ। ਤੀਰਥ ਨਾਮ ਦਇਆ ਦਮਦਾਨ ਸੰਜਮ ਨੇਮ ਅਨੇਕ ਸਿੱਖ ਹੈ ਬੇਦ ਪੁਰਾਨ ਕਤੇ ਪੁਰਾਨ ਜਮੀਨ ਜਮਾਨ ਸਬਾਨ ਕੇ ਪੇਖਾ ਹੈ। ਪਾਉਣ ਅਹਾਰ ਜਤੀ ਜਤ ਧਾਰ ਸਭ ਹੈ ਸੁਵਿਚਾਰ ਹਜ਼ਾਰ ਦੇਖੈ ਸ਼੍ਰੀ ਭਗਵਾਨ ਭਜੇ ਮਿਨ ਭੂਤ ਏਕ ਰੱਤੀ ਮੈਨੂੰ ਏਕ ਨਾ ਲੇਖਾ ਹੈ। ਸੁਧ ਸਪਾਹ ਦੁਰੰਤ ਦੁਬਾਹ ਸੁਸਾਹ ਸੁਨਾ ਦੁਰਜਾਨਦ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖਾ ਲੈ ਨਾ ਹਲੇਂਗੇ ਹਲੇ ਨਾ ਹਲੈਂਗੇ ਤੋਰ ਅਨੀਨ ਮਰੋਰ ਮਵਾਸ ਮਾਤੇ ਮਤੰਗਰ ਮਾਨ ਮਲੈਂਗੇ। ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ। ਵੀਰ ਪਾਰ ਵੱਡੇ ਭਰੇ ਆ ਰੇ ਅਭਿਚਾਰ ਹੈ ਸਾਰ ਕੀ ਧਾਰ ਪਿਛਈਆ ਤੋਰ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜ ਗੜਾਨ ਕੇ ਤੋੜ ਅਨਾਰ ਸੁਬਤਨੀ ਚਕਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਿਰਣਾ ਏਕ ਜਾਚਿਕ ਅਨੇਕ ਸੋ ਏਕ ਦੇਵਈਆ। ਦਾਨਵ ਦੇ ਫਨਿੰਦ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ। ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸੁਭਥਾਪਥ ਪੈਂਗੇ। ਪੁਨ ਪ੍ਰਤਾਪਨ ਬਾੜ ਜੈ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈਂਗੇ। ਮਾਨਵ ਇੰਦਰ ਗਜਿੰਦਰ ਨਰਾਤ ਜੌਂਤਰ ਲੋਕ ਕੋ ਰਾਜ ਕਰੇਂਗੇ। ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ। ਬ੍ਰਹਮ ਮਿਹ ਸਰ ਬਿਸਨ ਸੱਚੀ ਪਤਿ ਅੰਤ ਫਸੇ ਜਮ ਫਾਸ ਪਰੈਂਗੇ। ਜੇ ਨਰ ਸ਼੍ਰੀ ਪਤ ਕੇ

ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ। ਨਾਥ ਫਿਰਿਓ ਲੀਏ ਸਾਥ, ਸਮੁੰਦਰ ਨੂੰ ਲੋਕ ਗਏਓ, ਪਰ ਲੋਕ ਗਵਾਇਓ। ਬਾਸ ਕੀਓ ਬਿਖਿਆਨ, ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਕਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ, ਕਾਹੂ ਪਿਸ਼ਾ ਕੋ ਸੀਸ ਨਿਵਾਯੋ, ਕੋ ਬੁਤਾਨ ਕੋ ਪੂਜ ਦਹਿ ਪਸ, ਕੋ ਮਿਰਤਾਨ ਕੋ ਪੂਜ ਧਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ।

ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਹੈ। ਕਰਤਾ ਤੇਰਾ ਸਭ ਕੁਛ ਹੈ ਜਿਸਦੇ ਹਿੱਸੋ ਪਾਵਾਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਾਏ ਨਾਮ ਜਿਨ ਕੈ ਮਨ ਵਸਿਆ ਵਾਜੇ ਸਭ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਹੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਵੇ ਬਿੰਦੇ ਨਿਮਾਣੀ ਦੇ ਨਿਮਾਣੀ ਲਵੇ ਬਾਜੋ ਕਿਆ ਕਰੇ ਵੇ ਚਾਰੀਆ ਤੁਧ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਵੇ ਬਾਜੋ ਕਿਆ ਕਰੇ ਵੇ ਚਾਰੀਆ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਵਿਹ ਕੱਟੇ ਗਿਆਨ ਅੰਜਨ ਸਾਰੇ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨਕਾ ਸਭ ਸੱਚੈ ਸਵਾਰਿਆ ਕਹਿ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੈ ਵਿਚਾਰੇ ਇੱਕ ਭਰਮ ਭੁੱਲੇ ਫਿਰੈ ਦੇ ਦਿਸਿਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੈ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ ਆਵਹੁ ਸੰਤਿਆਰੇ ਹੋ ਕਥ ਕੀ ਕਰੈ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈਏ ਤਨ ਮਨ ਧਨ ਸਭ ਸੌਂਪ ਗੁਰ ਕਾਉ ਹੁਕਮ ਮੰਨਿਐ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ ਕਥੇ ਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਿਨੂੰ ਇਹ ਧਰਮ ਭੁਲਾਇਆ ਮਾਇਆ ਤਾਂ ਮੋਣੀ ਤਿਨੈ ਕੀਤੀ ਜਿਨ ਠਗਾਉਣੀ ਪਾਈਆ ਕੁਰਬਾਨ ਕੀਤਾ ਤਸਾ ਵਿਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ

ਨਹੀਂ ਤੇਰੇ ਨਾਲੇ, ਸਾਥ ਤੇਰੇ ਚਲੈ ਨਾਹੀਂ ਤਿਸ ਨਾਲ, ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਤੇ ਜਿਤੇ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮੈ ਗੋਚਰਾ ਤਿਰੈ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ।

ਕਹਿ ਨਾਨਕ ਤੁਸਦਾ ਅਗੰਮ ਹੈ, ਤੇਰਾ ਯੰਤਨਾ ਪਾਇਆ। ਸੁਨਰ ਮੁੰਡਾ ਨੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ।

ਤੇਰੇ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ ਲੱਭ ਲੋ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਓ।

ਸੇ ਹਰ ਹਰ ਸਦਾ ਧਿਆਵਹੇ, ਜਿਸ ਨੂੰ ਕਥਾ ਸੁਣਵਾ ਇਹ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ, ਜਿਉਂ ਭਾਵੈ ਤਿਵੈ ਚਲਾਵੇ, ਇਹ ਸੋਹਿਲਾ ਸਭ ਸੁਹਾਵਾ, ਸਭਦੋ ਸੁਹਾਵਾ ਸਦਾ ਸੋਹਿਲਾ। ਸਤਿਗੁਰੂ ਸੁਣਾਇਆ ਇਹ ਤਿਨ ਕਾਇਮ ਮਨ ਵਸਿਆ, ਜਿਨ ਧਰੋਂ ਲਿਖਿਆ ਆਇਆ, ਇੱਕ ਫਿਰੈ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜੀ ਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਵਾਈਆ। ਕਹਿ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜਾਇ ਬਿਨ ਸਹਿਜੇ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਿਸਾ ਜੀਉ ਮਲੀਣ ਹੈ ਕਿੱਤ, ਸੰਜਮ ਧੋਤਾ ਜਾਏ ਮਨ ਤੋ ਸ਼ਬਦ ਲੱਗ। ਹਰ ਸਿਉ ਰਉ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਸਹਿਸਾ ਜਾ।

ਜੀਓ ਨਿਰਮਲ ਬਾਹਰੋ, ਨਿਰਮਲ ਬਾਹਰੋ ਤਾਂ ਨਿਰਮਲ ਜੀਓ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕਿਸੋਏ ਪਹੁੰਚੈ ਨਾਹੀ, ਮਨਸਾ ਸਚ ਸਮਾਣੀ, ਜਨਮ ਰਤਨ ਜਿਨ ਖੱਟਿਆ ਭਲੇ ਸੇ ਬਣ ਜਾ ਰਹੇ।

ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤੇ ਸਨਮੁਖ ਸੇ ਕੋਈ ਜੀਵ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਿਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੇ ਗੁਰਬਿਨੇ ਵਰਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬੇਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀ ਆ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।

ਬਾਣੀ ਤਾਂ ਗਾਵਾ ਗੁਰੂ ਕੇਰੀ ਬਾਣੀਆਂ ਸਿਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪਿਓ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿਕ ਪਾਣੀ ਕਹੇ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੀ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਹਿ ਹਿਰ ਲਿਆ ਮਾਇਆ ਬੋਲਣ ਪੈਰ ਵਾਣੀ ਕਹਿ ਨਾਨਕ ਸਤਿਗੁਰੂ ਬਾਜੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਗਾਵੇ ਹੋ ਆਸਮਾਨ ਸ਼ਬਦ ਸੇ ਤੀਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨੂ ਆਪੇ ਜਿਸ ਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਵ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਓਂ ਨਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁਤਾ

ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨਹੋ ਕਿਉਂ ਵਿਸਾਰੀਐ ਵਿੜਦਾਤਾ ਜੇ ਅਗਰ ਮਹਿ ਆਹਾਰ ਪਹੁੰਚਾਵੇ ਉਸਨੂੰ ਕਿਉਂ ਭੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਿੜਦਾਤਾ ਸੋ ਕਿਉਂ ਮਨਹੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇ ਹੀ ਕਰਤੇ ਖੇਲ ਰਚਾਇਆ ਜਾਤ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ।

ਹਾਰੇ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵੀ ਟੁਰ ਹੈ ਲੋਕ ਮਿਲ ਲਾਏ, ਐਸਾ ਸਤਿਗੁਰ ਜੀ ਮਿਲਾਏ, ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ, ਹਰੇ ਆਪ ਅਮੁਲਕ ਹੈ ਭਗਤ ਨਾ ਕੀ ਨਾਨਕਾ।

ਲਾਹਾ ਖੱਟੇ ਹੋ ਦਿਹਾੜੀ, ਇਹੋ ਧਨ ਤਨਾ ਮਿਲਿਆ ਜਿਨ ਹਰਿ ਆਪੇ ਪਹਾਣਾ। ਕਹੇ ਨਾਨਕ ਹਰ ਰਾਸ ਮੇਰੀ ਮਨ ਹੋਵਾ ਬਣਜਾਰਾ, ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ ਜਿਚਨ ਹਰਸ ਪੱਲੈ ਨਾ ਪਾ।

ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਵ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰਜਾ ਪਏ ਅਨਹਤ ਬਾਣੀ

ਜਾ ਤੂੰ ਜਗ ਮਹਿਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ।

ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ ਕਹੇ ਨਾਨਕੇ ਨੇਤਰੇ ਅੰਧ ਸੇ ਸਤਿਗੁਰ ਮਿਲਿਏ ਦਿਵ ਦ੍ਰਿਸ਼ਟੋ ਏ ਸ਼ਰਵਣ ਹੋ ਮੇਰੇ ਹੋ ਸੱਚ ਹੈ ਸੁਣਨੇ ਨੂੰ ਪਠਾਏ ਸੱਚ ਹੈ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਵਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਹੈ ਸੁਣਨੇ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ

ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵ ਨਿਤ ਸਿਧਾਂਤ ਨਾ ਜਾਈ ਪਾਇਆ। ਕਹੇ ਨਾਨਕ ਹਰ ਪਿਆਰੇ ਜੀਉ, ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਸੱਚਾ ਸੋਹਿਲਾ ਸੱਚੇ ਘਰ ਗਾਵਾਂ ਗਾਵਾਂ ਤਾਂ ਸੋਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਧਿਆਵ ਹੈ। ਸੱਚੋ ਧਿਆਵ ਹੈ ਜਾ ਤੁਧ ਭਾਵ ਹੈ, ਗੁਰਮੁਖ ਜਿਨਾ ਬੁਝਾਵਹੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਕਹੇ ਨਾਨਕ ਸੱਚ ਸੋਹਿਲਾ, ਸੱਚੇ ਘਰ ਗਾਵੇ। ਅਨੰਦ ਸੁਣੋ।

ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ

ਚਾਲੀਆ ਮੁਕਤਿਆ ਹਠੀਆ ਜਪੀਆ ਤਪੀਆ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੇ ਦੇਖ ਕੇ ਅਨਡਿੱਠ ਕੀਤਾ ਤਿਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ।

ਆਪ ਜੀ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ। ਅੰਮ੍ਰਿਤ ਵੇੜੇ ਤਖਤਾਂ ਉੱਪਰ ਪ੍ਰਕਾਸ਼ਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਇਸ ਵਕਤ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇੜੇ ਦੀਆਂ ਪੰਜ ਬਾਣੀਆਂ ਦੇ ਨਿਤਨੇਮ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ। ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਵਣਾ। ਸਰਬੱਤ ਸਾਧ ਸੰਗਤ ਦੀਆਂ ਹਾਜ਼ਰੀਆਂ ਤਿਲ ਫੁੱਲ ਪੇਟਾ ਵਾਂਦਰ ਪ੍ਰਵਾਨ ਕਰਨੀਆਂ ਕਦਮ ਕਦਮ ਲਿਖੇ ਵਿੱਚ ਲਾਵਣਾ। ਸਰਬੱਤ ਸਾਧ ਸੰਗਤ ਨੂੰ ਆਪਣੇ ਦੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ। ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਘਰ ਪਰਿਵਾਰਾਂ ਅੰਦਰ ਸੁੱਖ ਸ਼ਾਂਤੀ ਵਰਤਾਉਣੀ। ਕਾਰੋਬਾਰਾਂ ਵਿੱਚ ਤਰੱਕੀਆਂ ਬਰਕਤਾਂ ਬਖਸ਼ਣੀਆਂ। ਬੱਚਿਆਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ। ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ। ਸਤਿਗੁਰੂ ਜੀ ਆਓ ਆਪਣੇ ਖਾਲਸੇ ਪੰਥ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ। ਪੰਥ ਅੰਦਰ ਏਕਤਾ ਦਫਾਕ ਆਪਸੀ ਪ੍ਰੇਮ ਬਖਸ਼ਿਸ਼ ਕਰਨਾ। ਸਮੂਹ ਬੰਦੀ ਸਿੰਘਾਂ ਦੇ ਚੜ੍ਹਦੀ ਕਲਾ ਅਤੇ ਰਿਹਾਈ ਬਖਸ਼ਿਸ਼ ਕਰਨੀ। ਗਰੀਬ ਪਾਤਸ਼ਾਹ ਜੀ ਆਓ ਬਖਸ਼ਿਆ ਖਜ਼ਾਨਾ ਵਿੱਚੋਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਿਰਪਾ ਕਰੋ ਜਿਹੀ ਦਾਰਾਈ ਸੰਗਤ ਨੂੰ ਅਸੀਂ ਬਖਸ਼ ਦਿਆ। ਪਾਵਨ ਪਵਿੱਤਰ ਮੁਖਵਾ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਪ੍ਰੰਤ ਅੰਮ੍ਰਿਤ ਵੇੜੇ ਦੀ ਵਾਨ ਸਜਾਉਣ ਦੀ ਆਗਿਆ ਬਖਸ਼ੋ।

चात्रिक चित्वत बरसत में हा।

अपनी कृपा करे चरण कमल नानक आराधे।

ਸਮਾਧ ਨੇੜੇ ਵੀ ਸਮਾਧ ਦੂਰ ਵੀ ਸਮਾਧ ਦੇਖੇ ਹਾਜ਼ਰਾ ਹਜ਼ੂਰ ਵੇਖ ਵਡਾਣ ਰਿਹਾ ਵੀ ਸਮਾਧ ਨਾਨਕ ਪੁੱਜਣ ਦੂਰੇ ਭਾਗ ਮਹਲਾ ਪਹਿਲਾ।

ਪੌਣ ਪਾਣੀ ਵੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾ ਨਾਨਕ ਮੁਸਾ ਗਿਆਨ ਹੋਣੀ ਕਹਿ ਗਿਆ ਜਮਕਾਲ ਮਹੱਲਾ ਪਹਿਲਾ।

ਛੱਡਣਾ ਚਾਹ ਪਹਿਲਾ ਪਹਿਲਾ ਲਿਕ ਲਿਕ ਪੜਿਆ ਤੇ ਤਕੜਿਆ ਅੰਬ ਤੀਰਤ ਪਵਿਆ ਤੇ ਤਲਵਿਆ ਅੰਬ ਵੇਖਿਆ ਦੇ ਦੁਖ ਦਿਆ।

ਭੱਲਾ ਨਾਨਕ ਮੇਰ ਸਰੀਰ ਕਾ ਇੱਕ ਰਥਿਕ ਰਸਵਾ ਹੋ ਜੁਗ ਜੁਗ ਫਿਰ ਵਟਾਈਆ ਗਿਆਨੀ ਬੁੱਝਤਾ ਸਾਧੂ ਰਤਨ ਤੋਂ ਕਾ ਧਰਮ ਗਿਰਥਵਾਓ ਤੇਰੇ ਤੇਰਾ ਜਤੇ ਕਾ ਜੋਰ ਗਿਰਥ

0: ਫਲ ਫਿੱਕੇ ਫੁੱਲ ਬਕ ਬਕੇ ਕਮਨਾ ਵੇ ਪਤ ਮਿੱਠਤ ਨੀ ਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਵੇਂ ਆਪ ਕੋ ਪਰ ਕੋ ਨਵੇਂ ਨਕੋ ਧਰਤ ਰਾਜੂ ਢੋਲੀ ਨਵੇਂ ਸੁਗੌਰਾ ਹੋ ਅਪਰਾਧੀ ਦੂਣਾ ਨਵੇਂ ਜੋਹੰਤਾ ਮਿਰਗਾ ਹੈ ਸੀਸ ਨਵਾਇ ਕਿਹਾ ਥੀ ਹੈ
1: ਬੜ ਪੁਸਤਕ ਸੰਧਿਆ ਬਾਦੰ ਸਿਲਪੂ ਸੁਭਗ ਸਮਾਦੰ ਮੁਖ ਝੂਠੇ ਭੁੱਖਣ ਸਾਰੰ ਪ੍ਰੈਪਾਲ ਦੇ ਗਾਲ ਵਿਚਾਰੰ।

ਬਾਦ ਨ ਕੋਇ ਪਹਿਲਾ ਪਾਣੀ ਜੀਉ ਹੈ ਜਿ ਥਰਿਆ ਸਭ ਕੋ ਸੂਤ ਕਿਉਂ ਕਰ ਰੱਖੀ ਹੈ ਸੂਤ ਪਵਿਰ ਸੋਏ ਨਾਨਕ ਸੂਤ ਗੇ ਬਿਨਾ ਉਤਰੈ ਗਿਆਨ ਉਤਾਰੇ ਤੋਏ ਨਾ।

ਪਾਪੀ ਸ਼ਤਨ ਕੱਢਿਆ ਥੁੱਕਾਂ ਪਈਆਂ ਤਿਤ ਜਿਤ ਮੁਖ ਨਾਮ ਨਾ ਉਚਰਿਆ ਬਿਨਾਂ ਵੇ ਰਸ ਖਾਹੇ ਨਾਨਕ ਇਹ ਵੈ ਜਾਣੀਐ ਤਿਤ ਮੁਖ ਥੁੱਕਾਂ ਪਾਏ।

0: Ouais.
1: तीरायंत न जाई लखेया हर एक कथ न जाई कथेया

ਨਿਰ ਧਨ ਕੋ ਧਨ ਅੰਧਲੇ ਕੋ ਟਿਕ।

बिन जल मरना तेह हम अनाथ नाथ हर शरणी अपनी कृपा करें चरण कमल नानक आराध्य तिस बिन आन न कहे चरण कमल नानक आराध्य तिस बिन आन न कहे जुगो जुग अटल चवर छतर तखत दे मालक सतगुरु दसाहां पातशाहियां दी आत्मक जोत साहिब श्री गुरु ग्रंथ साहिब पातशाह जी दी पावन पवित्र हजूरी गोद विच जुड़ बैठी गुरु प्यार वाली गुरु सवारी सतगुरां दी साजी नवाजी गुरु रूप साध संगत जीओ अमृत वेले दे सजे हुए दीवाना दे अंदर जुड़ बैठ के सत्कार जो कीर्तनिया पासों रब्बी गुरबाणी दे कीर्तन आप जिया ने सरवण कीते ने अमृत वेले बख्शिश कीता होया पावन पवित्र मुख बाक हुक्मनामा जो सतगुरां ने फरमान कीता है जैत श्री राग दे विच पंजवें पातशाह साहिब श्री गुरु अर्जन देव महाराज जी दा ये पावन शब्द है साहिब श्री गुरु ग्रंथ साहिब महाराज जी दे पावन अंग 702 ते सुशोभित है। अज इस पावन मुखबाक दे राही साहिब सतगुरां ने कृपालता कीती जग्यासू दा प्रेम परिपूर्ण परमेश्वर परमात्मा दे नाल किहो जिहा होवे और किहो जे प्रेम दे नाल अपने मूल परमेश्वर दे नाल जुड़िया जा सकदा है। केवल रस्मी तौर ते दुनिया दे विच कीते जान वाले धार्मिक कर्म वो मनुख नू धर्मी नहीं बना सकते और ना उन्होंने कीतियां मनुख परमात्मा दे नेड़े हो सकता है। और केवल संसार दे विच पखंड ते दिखावे दे रूप तक सीमित हन। असल दे विच गुरबाणी दे अंदर सतगुरु पातशाह ने
ਜਗਿਆਸੂ ਦੇ ਅੰਦਰ ਉਹ ਭਾਵਨਾ ਉਹ ਪ੍ਰੇਮ ਪ੍ਰਗਟ ਕੀਤਾ ਜਿਵੇਂ ਸੂਰਜ ਤੋਂ ਅਨੇਕਾਂ ਕਿਰਨਾਂ ਧਰਤੀ 'ਤੇ ਆਉਂਦੀਆਂ ਨੇ ਪਰ ਸੂਰਜ ਦਾ ਹੋਣਾ ਤਾਂ ਹੀ ਉਹ ਕਿਰਨਾਂ ਨੇ ਔਰ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਸਾਡਾ ਮੂਲ ਉਹ ਸੂਰਜ ਹੈ ਜੀਵ ਸਾਰੇ ਅਕਾਲ ਪੁਰਖ ਪਰਮੇਸ਼ਵਰ ਦਾ ਰੂਪ ਨੇ ਉਸੇ ਨੇ ਸਾਰੇ ਸੰਸਾਰ ਦੀ ਉਤਪਤੀ ਕੀਤੀ ਹੈ ਔਰ ਉਸੇ ਦੀ ਜੋਤ ਕਰਕੇ ਸਾਰਿਆਂ ਦੇ ਵਿੱਚ ਸਵਾਸ ਚੱਲ ਰਹੇ ਨੇ ਬਸ ਉਸ ਆਪਣੇ ਮੂਲ ਦੇ ਨਾਲ ਜੁੜਨਾ ਔਰ ਉਸ ਆਪਣੇ ਮੂਲ ਦੇ ਨਾਲ ਜੁੜਨ ਵਾਸਤੇ ਕੇਵਲ ਉਸਨੂੰ ਪਛਾਣਨ ਦੀ ਲੋੜ ਹੈ ਪਛਾਣਨ ਵਾਸਤੇ ਕੋਈ ਦਿਖਾਵਾ ਅਤੇ ਪਾਖੰਡ ਨਹੀਂ ਅੰਦਰ ਪ੍ਰੇਮ ਅਤੇ ਭਾਵਨਾ ਦੀ ਗੱਲ ਹੈ ਧਾਰਮਿਕ ਦੁਨੀਆ ਦੇ ਵਿੱਚ ਮਨੁੱਖ ਬਾਹਰੀ ਤੌਰ 'ਤੇ ਧਰਮ ਨੂੰ ਅਪਣਾਉਂਦਾ ਹੈ ਪਰ ਸਤਿਗੁਰਾਂ ਨੇ ਬਾਣੀ ਦੇ ਵਿੱਚ ਅੱਜ ਇਹ ਉਪਦੇਸ਼ ਕੀਤਾ ਕਿਰਪਾ ਸਿੰਧ ਕਰੁਣਾ ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨੇਹ ਅਕਾਲ ਪੁਰਖ ਉਸ ਦੇ ਨਾਲ ਸਾਡਾ ਨੇਹ ਪ੍ਰੇਮ ਪੈਦਾ ਹੋਵੇ ਉਸ ਨਿਰੰਕਾਰ ਦੇ ਨਾਲ ਪ੍ਰੇਮ ਬਣ ਆਏ ਜਿਸ ਨੂੰ ਗੁਰਬਾਣੀ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਅਤੇ ਪ੍ਰੇਮ ਦੇ ਨਾਲ ਉਸਨੂੰ ਆਪਣੇ ਜੀਵਨ ਦੇ ਵਿੱਚ ਮਿਲਾਪ ਦਾ ਆਨੰਦ ਮਾਣ ਲਿਆ ਉਹ ਕਿਰਪਾ ਦਾ ਸਾਗਰ ਹੈ ਕਿਰਪਾ ਦਾ ਸਮੁੰਦਰ ਹੈ ਅਤੇ ਉਸੇ ਪ੍ਰਭੂ ਦੇ ਅੱਗੇ ਅਰਦਾਸ ਕਰਦੇ ਹਾਂ ਸ਼ਬਦ ਦਾ ਜੋ ਮੂਲ ਰੂਪ ਦੇ ਵਿੱਚ ਕੇਂਦਰੀ ਭਾਵ ਉਹ ਅਰਦਾਸ ਭਾਵ ਦੇ ਵਿੱਚ ਸਾਨੂੰ ਪ੍ਰਗਟ ਕੀਤਾ ਹੈ ਕਿ ਇਹ ਕਿਰਪਾ ਦੇ ਸਮੁੰਦਰ ਕਿਰਪਾ ਦੇ ਸਾਗਰ ਤੂੰ ਰਹਿਮਤ ਕਰ ਤੂੰ ਬਖਸ਼ਿਸ਼ ਕਰ ਹੇ ਪ੍ਰਭੂ ਮੇਰੇ 'ਤੇ ਤਰਸ ਕਰ ਮੈਨੂੰ ਆਪਣੀ ਪਿਆਰ ਭਰੀ ਭਗਤੀ ਦੀ ਲਗਨ ਉਹ ਮੇਰੇ ਅੰਦਰ ਪੈਦਾ ਕਰ ਦੇ ਕਿਉਂਕਿ ਜਦੋਂ ਤੱਕ ਲਗਨ ਨਾ ਹੋਵੇ ਜਦੋਂ ਤੱਕ ਅੰਦਰ ਚਾਓ ਨਾ ਹੋਵੇ ਉਦੋਂ ਤੱਕ ਮਨੁੱਖ ਜਿਤਨੇ ਵੀ ਕਰਮ ਕਰਦਾ ਉਹ ਕੇਵਲ ਰਸਮੀ ਕਰਮ ਨੇ ਰਸਮ ਨਿਭਾਉਣ ਵਾਲੀ ਗੱਲ ਹੈ ਪਰ ਜਿਸ ਦੇ ਨਾਲ ਅੰਦਰ ਦਾ ਨੇਹ ਹੋਵੇ ਫਿਰ ਉਹ ਰਸਮਾਂ ਨਹੀਂ ਅੰਦਰ ਦੀ ਤੜਫ ਰਹਿੰਦੀ ਹੈ ਔਰ ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਕੁਛ ਉਦਾਹਰਣਾਂ ਉਹ ਸਾਡੇ ਸਾਹਮਣੇ ਰੱਖੀਆਂ ਨੇ ਉਦਾਹਰਣਾਂ ਦੇ ਰੂਪ ਦੇ ਵਿੱਚ
ਮਨੁੱਖ ਸਮਝ ਲੈਂਦਾ ਹੈ। ਸ਼ਬਦ ਦੀ ਆਰੰਭਤਾ ਦੇ ਵਿੱਚ ਕਿਰਪਾ ਕੀਤੀ, ਚਾਤ੍ਰਿਕ ਚਿਤਵਤ ਬਰਸਤ ਮੇਹ। ਚਾਤ੍ਰਿਕ ਪੰਛੀ ਹੈ, ਪਪੀਹਾ ਕੁਦਰਤੀ ਤੌਰ 'ਤੇ ਪਰਮੇਸ਼ਵਰ ਨੇ ਉਸ ਦੇ ਅੰਦਰ ਐਸੀ ਲਗਨ ਪੈਦਾ ਕੀਤੀ ਹੈ ਕਿ ਉਹ ਆਕਾਸ਼ ਤੋਂ ਵਰਨ ਵਾਲੇ ਮੀਂਹ ਦੇ ਵਿੱਚ ਸਵਾਂਤੀ ਬੂੰਦ ਨੂੰ ਲੋਚਦਾ ਰਹਿੰਦਾ। ਉਸ ਦੀ ਜੋ ਲਗਨ ਹੈ ਉਹ ਸਵਾਂਤੀ ਬੂੰਦ ਦੇ ਨਾਲ ਹੈ। ਹੋਰ ਭਾਵੇਂ ਇਸ ਧਰਤੀ 'ਤੇ ਅਨੇਕਾਂ ਪਾਣੀ ਦੇ ਸਾਗਰ ਭਰੇ ਹੋਏ ਨੇ, ਦਰਿਆ ਵਗ ਰਹੇ ਨੇ, ਤਲਾਬ ਭਰੇ ਹੋਏ ਨੇ, ਪਰ ਉਹਨਾਂ ਪਾਣੀਆਂ ਦੇ ਨਾਲ ਕੋਈ ਸੰਬੰਧ ਨਹੀਂ ਹੈ। ਉਹ ਚਾਹੁੰਦਾ ਹੈ ਆਕਾਸ਼ ਤੋਂ ਜਿਹੜੀ ਚਾਤ੍ਰਿਕ ਬੂੰਦ ਸਵਾਂਤੀ ਬੂੰਦ ਉਹ ਡਿੱਗਣੀ ਹੈ, ਉਹ ਕੇਵਲ ਉਹਨੂੰ ਲੋਚਦਾ, ਉਹਨੂੰ ਮੰਗਦਾ, ਚਿਤਵਦਾ ਰਹਿੰਦਾ। ਚਾਤ੍ਰਿਕ ਚਿਤਵਤ ਬਰਸਤ ਮੇਹ, ਮੀਂਹ ਬਰਸੇ, ਵਰਖਾ ਹੋਵੇ, ਔਰ ਉਸਦਾ ਚਿਤਵਣਾ ਉਸਦਾ ਚਾਹੁਣਾ ਇਹ ਨਹੀਂ ਕਿ ਕੇਵਲ ਮੀਂਹ ਵਰਸਦਾ ਰਹੇ। ਮੀਂਹ ਦੇ ਰਾਹੀਂ ਜਿਹੜੀ ਸ਼ਾਂਤੀ ਬੋਂਦ ਹੈ ਉਹ ਮੈਨੂੰ ਪ੍ਰਾਪਤ ਹੋਵੇ, ਉਸੇ ਨੂੰ ਚਿਤਵਦਾ, ਉਸੇ ਨੂੰ ਚਾਹੁੰਦਾ। ਇਹ ਉਦਾਹਰਣ ਦਿੱਤੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਕਿ ਪਪੀਹਾ ਹਰ ਵੇਲੇ ਮੀਂਹ ਦਾ ਵਰਸਣਾ ਇਹ ਚਿਤਵਦਾ ਰਹਿੰਦਾ, ਮੰਗਦਾ ਰਹਿੰਦਾ, ਕਿਉਂਕਿ ਸ਼ਾਂਤੀ ਬੂੰਦ ਉਹਦੇ ਗਲੇ ਦੇ ਵਿੱਚ ਪਵੇ ਪਿਆਸ ਬੁੱਝਦੀ ਹੈ। ਗੁਰਸਿੱਖ ਦੇ ਲਈ, ਜਗਿਆਸੂ ਦੇ ਲਈ ਸਤਿਗੁਰੂ ਦਾ ਉਪਦੇਸ਼, ਸਤਿਗੁਰੂ ਦੀ ਬਾਣੀ ਸ਼ਾਂਤੀ ਬੂੰਦ ਹੈ। ਹੋਰ ਭਾਵੇਂ ਦੁਨੀਆ ਦੇ ਵਿੱਚ ਮਨੁੱਖ ਦੇ ਕੋਲ ਸੁੱਖਾਂ ਦੇ ਬੜੇ ਸਾਧਨ ਨੇ, ਹਰ ਇੱਕ ਤਰ੍ਹਾਂ ਦੇ ਨਾਲ ਮਨੁੱਖ ਦੇ ਕੋਲ ਦੁਨੀਆ ਦੇ ਸਾਧਨ ਮੌਜੂਦ ਹਨ, ਪਰ ਜਿਹੜਾ ਗੁਰੂ ਦੇ ਪ੍ਰੇਮ ਦੇ ਵਿੱਚ ਜਿਉਣ ਵਾਲਾ, ਗੁਰੂ ਦਾ ਪਿਆਰਾ ਹੈ, ਉਹ ਆਪਣੇ ਜੀਵਨ ਦੀ ਤ੍ਰਿਪਤੀ ਸਤਿਗੁਰੂ ਦੇ ਮਿਲਾਪ ਦੇ ਵਿੱਚੋਂ ਲੱਭਦਾ ਹੈ। ਮਿਲਾਪ ਹੋਵੇ ਬਸ ਉਹੀ ਆਤਮਿਕ ਆਨੰਦ ਹੈ। ਚਾਤ੍ਰਿਕ ਚਿਤਵਤ ਬਰਸਤ ਮੇਹ, ਪਪੀਹਾ ਚਿਤਵਦਾ ਹੈ ਸ਼ਾਂਤੀ ਬੂੰਦ ਨੂੰ, ਬਰਸਤ ਮੇਹ ਮੀਂਹ ਵਰਖੇ, ਸ਼ਾਂਤੀ ਬੂੰਦ ਦੀ ਪ੍ਰਾਪਤੀ ਹੋਵੇ, ਮੈਂ ਤ੍ਰਿਪਤ ਹੋਵਾਂ। ਇਸੇ ਤਰ੍ਹਾਂ ਗੁਰੂ ਕਾ ਪਿਆਰਾ ਗੁਰਸਿੱਖ ਜਗਿਆਸੂ ਆਪਣੇ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ, ਕਿਰਪਾ ਸਿੰਧ, ਕਿਰਪਾ ਦੇ ਸਾਗਰ, ਕਰੁਣਾ ਪ੍ਰਭ ਤਾਰੋ, ਕਿਰਪਾ ਕਰੋ, ਹਰ ਪ੍ਰੇਮ ਭਗਤ ਕੋ ਨੇ, ਮੇਰੇ ਅੰਦਰ ਪ੍ਰੇਮਾ ਭਗਤੀ ਪੈਦਾ ਕਰੋ। ਹੁਣ ਭਗਤੀ ਤਾਂ ਦੁਨੀਆ ਦੇ ਵਿੱਚ ਲੋਕ ਬਹੁਤ ਕਰ ਰਹੇ ਨੇ, ਔਰ ਮੈਨੂੰ ਮਾਫ ਕਰਨਾ, ਅੱਜ ਦੇ ਯੁੱਗ ਦੇ ਅੰਦਰ ਜਿਤਨਾ ਪ੍ਰਚਾਰ ਭਗਤੀ ਦਾ ਕੀਤਾ ਜਾ ਰਿਹਾ,
ਔਰ ਜਿਤਨੇ ਲੋਕ ਦੁਨੀਆ ਦੇ ਅੰਦਰ ਭਗਤੀ ਦਾ ਦਿਖਾਵਾ ਕਰ ਰਹੇ ਨੇ ਓਨੇ ਹੀ ਅਪਰਾਧ ਓਨੇ ਹੀ ਗੁਨਾਹ ਵੱਧਦੇ ਜਾ ਰਹੇ ਨੇ ਅਤੇ ਕਹਿਣਾ ਪਵੇਗਾ ਇਹ ਕੇਵਲ ਬਾਹਰ ਦੀ ਭਗਤੀ ਦਿਖਾਵੇ ਦੇ ਰੂਪ ਵਿੱਚ ਅੰਦਰ ਪ੍ਰੇਮ ਨਹੀਂ ਹੈ। ਜਿਸ ਦੇ ਅੰਦਰ ਪ੍ਰੇਮ ਦੀ ਭਗਤੀ ਪੈਦਾ ਹੁੰਦੀ ਹੈ ਉਹ ਸਾਰਿਆਂ ਨੂੰ ਪ੍ਰੇਮ ਵੰਡਦਾ ਹੈ, ਉਹ ਸਾਰਿਆਂ ਨੂੰ ਸੁੱਖ ਵੰਡਦਾ ਹੈ, ਉਹ ਸਾਰਿਆਂ ਨੂੰ ਪਿਆਰ ਕਰਦਾ ਹੈ। ਪਰ ਜੇ ਅੰਦਰ ਨਫ਼ਰਤ ਪੈਦਾ ਹੋ ਜਾਏ, ਅੰਦਰ ਵੈਰ ਪੈਦਾ ਹੋ ਜਾਏ, ਉਹ ਭਗਤੀ ਨਹੀਂ ਹੈ। ਮਹਾਰਾਜ ਕਹਿੰਦੇ ਨੇ ਹਰ ਪ੍ਰੇਮ ਭਗਤ ਕੋ ਨਹੀਂ। ਮਨੁੱਖਤਾ ਦੇ ਨਾਲ ਪ੍ਰੇਮ, ਸੰਸਾਰ ਦੇ ਨਾਲ ਪ੍ਰੇਮ, ਔਰ ਇਹੀ ਅਸਲ ਦੇ ਵਿੱਚ ਪਰਮਾਤਮਾ ਦੇ ਨਾਲ ਪ੍ਰੇਮ ਦੀ ਗੱਲ ਹੈ। ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਹੀਂ। ਸਾਰਿਆਂ ਦੇ ਵਿੱਚ ਤੇਰਾ ਰੂਪ ਹੈ ਔਰ ਇਸੇ ਕਰਕੇ ਮੈਂ ਸਾਰਿਆਂ ਦੇ ਵਿੱਚ ਤੈਨੂੰ ਦੇਖਦਾ। ਭਾਈ ਕਨ੍ਹੱਈਆ ਜੀ, ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀਆਂ ਬਖਸ਼ਿਸ਼ਾਂ ਰਹਿਮਤਾਂ ਜੀਵਨ ਦੇ ਵਿੱਚ ਮਾਣ ਕੇ, ਉਹਨਾਂ ਨੂੰ ਕੋਈ ਦੁਸ਼ਮਣ ਨਜ਼ਰ ਨਹੀਂ ਆਉਂਦਾ। ਸਤਿਗੁਰੂ ਨੂੰ ਕਹਿੰਦੇ ਨੇ ਪਾਤਸ਼ਾਹ ਸਾਰਿਆਂ ਦੇ ਵਿੱਚ ਤੇਰੀ ਜੋਤ, ਤੇਰਾ ਹੀ ਰੂਪ ਨਜ਼ਰ ਆ ਰਿਹਾ, ਮੈਂ ਸਾਰਿਆਂ ਦੇ ਵਿੱਚ ਤੈਨੂੰ ਦੇਖ ਰਿਹਾ। ਇਹ ਪ੍ਰੇਮ ਦੀ ਭਗਤੀ। ਅੱਗੇ ਸਾਹਿਬ ਨੇ ਕਿਰਪਾਲਤਾ ਕੀਤੀ, ਅਨਕ ਸੂਖ ਚੱਕਵੀ ਨਹੀਂ ਚਾਹਤ, ਆਨੰਦ ਪੂਰਨ ਪੇਖ ਦੇਹ। ਚੱਕਵੀ ਇਹ ਵੀ ਇੱਕ ਪੰਛੀ ਹੈ ਔਰ ਇਹਨਾਂ ਦੇ ਪਿੱਛੇ ਬੜੀ ਇੱਕ ਮਿਥਿਹਾਸ ਦੇ ਵਿੱਚ ਗਾਥਾ ਹੈ। ਕਹਿੰਦੇ ਨੇ ਜਦੋਂ ਸੀਤਾ ਨੂੰ ਰਾਵਣ ਚੁੱਕ ਕੇ ਲੈ ਗਿਆ, ਇੱਕ ਸਮੇਂ ਦੇ ਅਵਤਾਰ ਦੀ ਪਤਨੀ ਰਾਵਣ ਚੁੱਕ ਕੇ ਲੈ ਗਏ, ਉਸ ਦੇ ਵਿਛੋੜੇ ਦੇ ਵਿੱਚ ਸ਼੍ਰੀ ਰਾਮ ਉਸ ਵਿਛੋੜੇ ਦੇ ਦੁੱਖ ਦੇ ਵਿੱਚ ਜੰਗਲਾਂ ਦੇ ਅੰਦਰ ਭਟਕਦੇ ਨੇ ਔਰ ਜੰਗਲਾਂ ਦੇ ਵਿੱਚ ਭਟਕਦਿਆਂ ਸੀਤਾ ਉਹ ਮਾਤਾ ਨੂੰ ਲੱਭਦੇ ਨੇ, ਪੰਛੀਆਂ ਨੂੰ ਪੁੱਛਦੇ ਨੇ ਬਈ ਤੁਸੀਂ ਸੀਤਾ ਨੂੰ ਦੇਖਿਆ। ਉਹਨਾਂ ਦੇ ਧਾਰਮਿਕ ਗ੍ਰੰਥ ਕਹਿੰਦੇ ਨੇ ਚੱਕਵੀ ਨੇ ਮਖੌਲ ਕੀਤਾ ਵਕਤ ਦੇ ਅਵਤਾਰੀ ਪੁਰਸ਼ ਨੂੰ, ਦੁਨੀਆਂ ਦੇ ਲੋਕ ਤੈਨੂੰ ਸਮੇਂ ਦਾ ਅਵਤਾਰ ਕਹਿੰਦੇ ਨੇ, ਅਵਤਾਰੀ ਪੁਰਸ਼ ਕਹਿੰਦੇ ਨੇ, ਅਤੇ ਜਿਹੜਾ ਆਪਣੀ ਧਰਮ ਪਤਨੀ ਨੂੰ ਨਹੀਂ ਸੰਭਾਲ ਸਕਿਆ ਉਹ ਸਾਡਾ ਉਧਾਰ ਕਿਵੇਂ ਕਰੇਗਾ। ਅਤੇ ਕਹਿੰਦੇ ਨੇ ਇਹਨੂੰ ਸਰਾਪ ਦਿੱਤਾ, ਉਹਨਾਂ ਦੇ ਧਰਮ ਦੇ ਵਿੱਚ ਸਰਾਪ ਦਿੱਤੇ ਜਾਂਦੇ, ਸਰਾਪ ਦਿੱਤਾ ਗਿਆ ਵੀ ਅੱਜ ਜਿਵੇਂ ਮੈਂ ਤੜਫਦਾ ਤੈਨੂੰ ਵੀ ਸਰਾਪ ਹੈ, ਤੂੰ ਵੀ ਇਸੇ ਤਰ੍ਹਾਂ ਵਿਛੋੜੇ ਦੇ ਵਿੱਚ ਤੜਫੋਂਗੇ। ਅਤੇ ਅੱਜ ਤੱਕ ਉਹ ਸਰਾਪ ਪਿਆ ਹੋਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਅਨੇਕ ਸੋਖ ਚੱਕਵੀ ਨਹੀਂ ਚਾਹਤ, ਆਨੰਦ ਪੂਰਨ ਪੇਖ ਦੇਹੇ। ਅਤੇ ਕਹਿੰਦੇ ਨੇ ਰਾਤ ਦੇ ਵਿੱਚ ਚੱਕਵੀ ਅਤੇ ਚੱਕਵੇ ਦਾ ਮਿਲਾਪ ਨਹੀਂ ਹੁੰਦਾ, ਪਰ ਉਹ ਮੰਗਦੇ ਕੀ ਨੇ, ਚਾਹਤ ਕੀ ਹੈ, ਅਨੇਕ ਸੋਖ ਚੱਕਵੀ ਨਹੀਂ ਚਾਹਤ। ਚੱਕਵੀ ਨੂੰ ਕਹਿੰਦੇ ਨੇ ਹੋਰ ਅਨੇਕਾਂ ਸੁੱਖਾਂ ਦੀ ਲੋੜ ਨਹੀਂ, ਆਨੰਦ ਪੂਰਨ ਪੇਖ ਦੇਹ। ਜਿਵੇਂ ਦਿਨ ਚੜ੍ਹਦਾ ਸੂਰਜ ਚੜ੍ਹਦਾ
ਅਤੇ ਉਹਨਾਂ ਦਾ ਮਿਲਾਪ ਹੁੰਦਾ ਹੈ। ਰਾਤ ਦੇ ਵਿੱਚ ਤੜਫਦੇ ਰਹਿੰਦੇ ਨੇ ਅਤੇ ਜੀਵਨ ਦਾ ਜਿਹੜਾ ਸੁੱਖ ਹੈ ਉਹਨਾਂ ਦੇ ਲਈ ਸੂਰਜ ਦਾ ਚੜ੍ਹਨਾ, ਦਿਨ ਨਿਕਲਣਾ, ਇਹੀ ਸਭ ਤੋਂ ਵੱਡਾ ਉਹਨਾਂ ਦੇ ਲਈ ਸੁੱਖ ਅਤੇ ਆਨੰਦ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜਿਵੇਂ ਚੱਕਵੀ ਦਾ ਸੂਰਜ ਦੇ ਨਾਲ ਨੇ, ਵੀ ਉਹ ਚਾਹੁੰਦਾ ਹੈ ਦਿਨ ਚੜ੍ਹੇ ਔਰ ਦਿਨ ਨੂੰ ਚੜ੍ਹਨ ਦੀ ਉਡੀਕ ਕਰਦੇ। ਗੁਰਸਿੱਖ ਆਪਣੀ ਜ਼ਿੰਦਗੀ ਦੇ ਅੰਦਰ, ਜੀਵਨ ਦੇ ਅੰਦਰ ਸਤਿਗੁਰੂ ਦੇ ਸ਼ਬਦ ਦੇ ਗਿਆਨ ਦਾ ਸੂਰਜ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਾਪਤ ਕਰਨਾ ਚਾਹੁੰਦੇ। ਬਸ ਇਹੀ ਸੁੱਖ ਹੈ। ਆਨ ਉਪਾਵ ਨਾ ਜੀਵਤ ਮੀਨਾ, ਮੱਛੀ ਦਾ ਜੀਵਨ ਹੈ ਪਾਣੀ, ਉਹ ਪਾਣੀ ਦੇ ਵਿੱਚ ਰਹਿੰਦੀ ਹੈ, ਪਾਣੀ ਤੋਂ ਬਿਨਾਂ ਮਰ ਜਾਂਦੀ ਹੈ, ਜਿਉਂਦੀ ਨਹੀਂ ਰਹਿ ਸਕਦੀ। ਆਨ ਉਪਾਵ, ਹੋਰ ਅਨੇਕਾਂ ਉਪਾਅ ਕਰ ਲਈਏ ਜੀਵਤ, ਮੱਛੀ ਜਿਉਂਦੀ ਨਹੀਂ ਰਹਿ ਸਕਦੀ। ਭਾਵੇਂ ਦੁਨੀਆ ਦੇ ਅੰਦਰ ਅਨੇਕਾਂ ਯਤਨ ਕਰ ਲਈਏ ਮੱਛੀ ਨੂੰ ਜਿਉਂਦਾ ਰੱਖਣ ਵਾਸਤੇ, ਪਰ ਉਹ ਪਾਣੀ ਤੋਂ ਬਿਨਾਂ ਨਹੀਂ ਜਿਉਂਦੀ। ਉਸ ਦਾ ਜੀਵਨ ਹੀ ਪਾਣੀ, ਬਿਨ ਜਲ ਮਰਨਾ ਤੇ, ਜਲ ਤੋਂ ਬਿਨਾਂ, ਪਾਣੀ ਤੋਂ ਬਿਨਾਂ ਮੱਛੀ ਦੀ ਮੌਤ ਹੋ ਜਾਂਦੀ ਹੈ। ਉਹ ਪਾਣੀ ਭਾਲਦੀ ਹੈ ਅਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਸਿੱਖ ਜਗਿਆਸੂ ਇਸ ਉਦਾਹਰਣ ਦੇ ਨਾਲ ਇਹ ਸਮਝਾਉਣਾ ਚਾਹੁੰਦੇ ਨੇ ਕਿ ਜਿਵੇਂ ਮੱਛੀ ਪਾਣੀ ਦੇ ਵਿੱਚੋਂ ਆਪਣਾ ਜੀਵਨ ਭਾਲਦੀ ਹੈ, ਸਤਿਗੁਰੂ ਦਾ ਪਿਆਰਾ ਸਤਿਗੁਰੂ ਦੇ ਸ਼ਬਦ ਬਾਣੀ ਦੇ ਵਿੱਚੋਂ ਆਤਮਕ ਆਨੰਦ ਲੱਭਦਾ ਹੈ। ਇਸੇ ਤਰ੍ਹਾਂ ਇਹ ਅਰਦਾਸ ਸਾਹਿਬ ਦੇ ਚਰਨਾਂ ਦੇ ਅੰਦਰ, ਹਮ ਅਨਾਥ ਨਾਥ ਹਰ ਸ਼ਰਣੀ, ਅਕਾਲ ਪੁਰਖ ਤੋਂ ਬਿਨਾਂ ਅਸੀਂ ਸਾਰੇ ਅਨਾਥ ਹਾਂ, ਮਾਲਕ ਤੋਂ ਬਿਨਾਂ ਨੇ ਆਸਰੇ ਹਾਂ ਨੇ ਖਸਮੇ ਹਾਂ। ਨਾਥ ਹਰ ਸ਼ਰਣੀ, ਉਹ ਜਿਹੜਾ ਸਾਡਾ ਮਾਲਕ ਹੈ, ਸਾਡਾ ਸਾਈਂ ਹੈ, ਉਸ ਦੇ ਨਾਲ ਸਾਡਾ ਸੰਬੰਧ ਬਣਿਆ ਹੈ ਔਰ ਬਣੇਗਾ ਤਾਂ ਜੇ ਉਹਦੀ ਸ਼ਰਨ ਦੇ ਵਿੱਚ ਆਈਏ। ਆਪਣੀ ਕਿਰਪਾ ਕਰੇ ਹੇ ਪ੍ਰਭੂ, ਤੂੰ ਆਪਣੀ ਕਿਰਪਾ ਕਰ, ਆਪਣੀ ਬਖਸ਼ਿਸ਼ ਕਰ, ਸਾਨੂੰ ਅਨਾਥਾਂ ਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਕੇ, ਆਪਣੇ ਚਰਨਾਂ ਦੇ ਵਿੱਚ ਰੱਖ ਕੇ ਆਪਣੀਆਂ ਬਖਸ਼ਿਸ਼ਾਂ ਸਾਡੇ ਜੀਵਨ ਦੇ ਵਿੱਚ ਟਿਕਾ ਦੇ। ਅਤੇ ਉਹ ਬਖਸ਼ਿਸ਼ ਕੀ ਹੈ? ਚਰਨ ਕਮਲ ਨਾਨਕ ਆਰਾਧ ਹੈ। ਅਕਾਲ ਪੁਰਖ ਦੇ ਸੋਹਣੇ ਕਮਲ ਵਰਗੇ ਚਰਨ, ਮੈਂ ਉਹਨਾਂ ਦੀ ਆਰਾਧਨਾ ਕਰਦਾ ਰਹਾਂ। ਭਾਓ ਪਰਮੇਸ਼ਵਰ ਦੇ ਨਾਲ ਇਹੋ ਜਿਹਾ ਪਿਆਰ ਬਣ ਆਏ, ਇਹੋ ਜਿਹੀ ਪ੍ਰੀਤ ਬਣੇ ਜਿਵੇਂ ਦੀ ਪਪੀਹੇ ਦੀ ਸਵੰਤੀ ਬੂੰਦ ਦੇ ਨਾਲ ਹੈ, ਜਿਵੇਂ ਦੀ ਚੱਕਵੀ ਦੀ ਸੂਰਜ ਦੇ ਨਾਲ ਹੈ ਔਰ ਜਿਵੇਂ ਮੱਛੀ ਦੀ ਪਾਣੀ ਦੇ ਨਾਲ ਹੈ। ਮਹਾਰਾਜ ਕਹਿੰਦੇ ਨੇ, ਕਿਤੇ ਸਾਡਾ ਪਿਆਰ ਸਾਡਾ ਨਹੀਂ, ਐਸਾ ਗੁਰੂ ਦੇ ਚਰਨਾਂ ਦੇ ਨਾਲ ਬਣ ਆਏ। ਫਿਰ ਇਸ ਭਾਵਨਾ ਦੇ ਵਿੱਚ, ਇਸ ਪ੍ਰੇਮ ਦੇ ਅੰਦਰ ਉਹ ਆਤਮਕ ਆਨੰਦ, ਉਹ ਆਤਮਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨੂੰ ਸਤਿਗੁਰੂ ਫਰਮਾਉਂਦੇ ਨੇ, ਚਰਨ ਕਮਲ ਨਾਨਕ ਆਰਾਧੇ। ਉਸੇ ਭਾਵਨਾ ਦੇ ਨਾਲ, ਉਸੇ ਪ੍ਰੇਮ ਦੇ ਵਿੱਚ ਭਿੱਜ ਕੇ ਸਤਿਗੁਰੂ ਦੇ ਸੋਹਣੇ ਚਰਨਾਂ ਦੀ ਆਰਾਧਨਾ ਮੈਂ ਆਪਣੇ ਹਿਰਦੇ ਦੇ ਵਿੱਚ ਕਰਦਾ, ਅਤੇ ਇਸ ਬਿਨ ਆਨ ਨਾ ਕੇ ਸਤਿਗੁਰੂ ਦੇ ਇਸ ਪ੍ਰੇਮ ਤੋਂ ਬਿਨਾਂ, ਸਤਿਗੁਰੂ ਦੇ ਇਸ ਵਿਚਾਰ ਤੋਂ ਬਿਨਾਂ ਮੈਂ ਆਪਣੇ ਜੀਵਨ ਦੇ ਅੰਦਰ ਹੋਰ ਕਿਸੇ ਨੂੰ ਧਿਆਨ ਦੇ ਵਿੱਚ ਨਹੀਂ ਲਿਆਉਂਦਾ। ਭਾਵ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਦਾਸ
ਨਾਨਕ ਨੂੰ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ, ਪਿਆਰਾ ਨਹੀਂ ਲੱਗਦਾ। ਔਰ ਇਹ ਅਰਦਾਸ ਸਤਿਗੁਰੂ ਦੇ ਚਰਨਾਂ ਦੇ ਵਿੱਚ ਸਾਹਿਬ ਕਰ ਰਹੇ ਨੇ, ਕਿਤੇ ਸਾਡੇ ਸਾਰਿਆਂ ਦੇ ਅੰਦਰ ਵੀ ਇਹ ਭਾਵਨਾ ਬਣ ਆਏ, ਇਹ ਪ੍ਰੇਮ ਬਣ ਆਏ, ਜੈਸਾ ਮੱਛੀ ਦਾ ਪਾਣੀ ਦੇ ਨਾਲ, ਜੈਸਾ ਚੱਕਵੀ ਦਾ ਸੂਰਜ ਦੇ ਨਾਲ, ਸਿੱਖ ਦਾ ਗੁਰੂ ਦੇ ਨਾਲ ਇਹ ਪ੍ਰੇਮ ਬਣ ਆਏ, ਫਿਰ ਜੀਵਨ ਦੇ ਵਿੱਚ ਪਰਮ ਸੁੱਖ ਅਤੇ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਇਸ ਤਰ੍ਹਾਂ ਗੁਰੂ ਦੀਆਂ ਰਹਿਮਤਾਂ ਦੇ ਅਸੀਂ ਪਾਤਰ ਬਣ ਸਕੀਏ। ਇੰਨੀਆਂ ਕੁ ਵਿਚਾਰਾਂ ਆਪ ਜੀ ਪ੍ਰਵਾਨ ਕਰਨੀਆਂ, ਗਲਤੀਆਂ ਭੁੱਲਾਂ ਦੀ ਖਿਮਾ ਆਓ, ਸਤਿਕਾਰਯੋਗ ਕੀਰਤਨੀਏ ਉਹਨਾਂ ਪਾਸੋਂ ਆਪ ਜੀ ਨੇ ਰੱਬੀ ਗੁਰਬਾਣੀ ਦੇ ਕੀਰਤਨ ਇਸੇ ਤਰ੍ਹਾਂ ਇਕਾਗਰਤਾ ਦੇ ਨਾਲ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾ ਕਉ ਬਿਘਨ ਨਾ ਕਉ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਉਤੀ ਜੀ ਸਹਾਏ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਉ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧਾਵੈ ਤਾਹੇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਵਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸਵੇਰ ਤੋਂ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਸ਼੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਉਪਰੰਤ ਬਿਲਾਵਲ ਦੀ ਚੌਂਕੀ ਦੇ ਸ਼ਬਦ ਹੋਏ ਹਨ। ਸਤਿਗੁਰੂ ਜੀ ਕਿਰਪਾ ਕਰਨੀ ਰਹਿਮਤ ਕਰਨੀ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮਤ ਬਖਸ਼ਣੀ ਜੀ। ਸਰਬੱਤ ਦਾ ਗਾਵਿਆ ਸੁਣਿਆ ਥਾਏ ਪਾਉਣਾ ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਗੁਰੂ ਗਰੀਬ ਨਿਵਾਜ ਪਿਤਾ ਜੀ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ। ਸਤਿਗੁਰੂ ਜੀ ਆਪ ਜੀ ਦੇ ਪਾਵਨ ਚਰਨਾਂ 'ਚ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਬੱਚੇ ਗੁਰਮੋਹ ਦੀ ਸਤਿਗੁਰੂ ਜੀ ਤੰਦਰੁਸਤੀ ਦੇਹ ਰੋਗਤਾ ਲਈ ਅਰਦਾਸ ਬੇਨਤੀ ਹੈ ਬੱਚੇ ਦੇ ਸਰੀਰ 'ਤੇ ਸਤਿਗੁਰੂ ਜੀ ਜੋ ਵੀ ਕਸ਼ਟ ਆਇਆ ਹੈ ਤਿਸ ਦੀ ਨਿਵਿਰਤੀ ਬਖਸ਼ਿਸ਼ ਕਰਕੇ ਪੂਰਨ ਦੇਹ ਰੋਗਤਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਕੇ ਬੱਚੇ ਨੂੰ ਲੰਬੀਆਂ ਲੰਬੀਆਂ ਉਮਰਾਂ ਬਖਸ਼ੋ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਗੁਰਸਿੱਖੀ ਦੀ ਦਾਤ ਝੋਲੀ ਵਿੱਚ ਪਾਉਣੀ ਗੁਰੂ ਗਰੀਬ ਨਿਵਾਜ ਪਿਤਾ ਜੀ ਰਹਿਮਤ ਕਰੋ ਬਖਸ਼ਿਸ਼ ਕਰੋ ਤਰਸ ਕਰੋ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਸਤਿਗੁਰੂ ਜੀ
ਬੱਚੇ ਦੇ ਪਰਿਵਾਰ ਅਤੇ ਸਮੂਹ ਸੇਵਾਦਾਰਾਂ ਵੱਲੋਂ ਸਤਿਗੁਰੂ ਜੀ ਬੱਚੇ ਦੇ ਇਲਾਜ ਵਾਸਤੇ ਜੋ ਮਾਇਕ ਸਹਾਇਤਾ ਸੇਵਾ ਇਕੱਠੀ ਕੀਤੀ ਜਾ ਰਹੀ ਹੈ, ਸਤਿਗੁਰੂ ਜੀ ਉਸ ਵਿੱਚ ਵੀ ਸਹਾਇਤਾ ਬਖਸ਼ਿਸ਼ ਕਰਕੇ ਰਹਿਮਤ ਕਰੋ, ਬਖਸ਼ਿਸ਼ ਕਰੋ। ਗੁਰੂ ਗਰੀਬ ਨਿਵਾਜ ਪਿਤਾ ਜੀ ਉਹ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਚੜ੍ਹਦੀ ਕਲਾ ਪ੍ਰਦਾਨ ਕਰਨੀ, ਸਤਿਗੁਰੂ ਜੀ ਸਮੂਹ ਸੇਵਾਦਾਰਾਂ ਨੂੰ ਸੇਵਾਵਾਂ ਕਰਨ ਦੇ ਚਾਓ ਬੁੱਧੀ ਬਲ ਬਖਸ਼ਿਸ਼ ਕਰਨੇ। ਗੁਰੂ ਗਰੀਬ ਨਿਵਾਜ ਪਿਤਾ ਜੀ ਇਸ ਦੁੱਖ ਦੀ ਘੜੀ ਵਿੱਚ ਆਪ ਸਹਾਈ ਹੋ ਕਰਕੇ ਸਤਿਗੁਰੂ ਜੀ ਉਹ ਬੱਚੇ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਤੰਦਰੁਸਤੀ ਦੇ ਅਰੋਗਤਾ ਦੀ ਦਾਤ ਬਖਸ਼ਿਸ਼ ਕਰਨੀ, ਹਰ ਮਦਾਨੇ ਫਤਿਹ ਕਰਨੀ। ਸਤਿਗੁਰੂ ਜੀ ਉਹ ਆਪ ਜੀਆਂ ਦੇ ਪਾਵਨ ਚਰਨਾਂ ਵਿੱਚ ਸਮੂਹ ਸੇਵਾਦਾਰ ਅਤੇ ਪਰਿਵਾਰ ਹਾਜ਼ਰੀ ਭਰਦੇ ਹੋਏ ਅਰਦਾਸਾਂ ਬੇਨਤੀਆਂ ਕਰਾ ਰਹੇ ਹਨ। ਕਿਰਪਾ ਕਰਨੀ ਸਤਿਗੁਰੂ ਜੀ, ਸੇਵਕਾਂ ਦੀ ਅਰਦਾਸ ਬੇਨਤੀ ਅਤੇ ਹਾਜ਼ਰੀ ਦਰ ਪ੍ਰਵਾਨ ਕਰਨੀ, ਹਰ ਮਦਾਨੇ ਫਤਿਹ ਕਰਨੀ। ਸਤਿਗੁਰੂ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਆਪਣੀ ਸ਼ੁਭ ਅਸੀਸ ਬਖਸ਼ੋ, ਸੁੱਖ ਹੋਵੇ ਨਾਮ ਚਿੱਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ।

ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਬਿੰਦ ਨਵਾ ਨਿਰੋਆ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ।

Wash through, wash through, wash through.

4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4

Walk through.

ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰੋ ਹੱਥ

ਸਤਨਾਮ।

ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ

0: ਸਾਹਿਬ ਵਾਹਿਗੁਰੂ ਜੀ ਕੀ ਫਤਿਹ।
1: ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ ਜਿਸ ਵਿੱਚ ਬੀਬਾ ਜੀ ਦੇ ਪਿਤਾ ਜੀ ਕਾਕਾ ਜੀ ਦਾ ਪੱਲਾ ਬੀਬਾ ਜੀ ਨੂੰ ਫੜਾਉਣਗੇ। ਪਰ ਉਸ ਤੋਂ ਪਹਿਲਾਂ ਦੱਸ ਕੇਵਲ ਇੱਕ ਮਿੰਟ ਦੇ ਲਈ ਸੁਭਾਗ ਜੋੜੀ ਨੂੰ ਸੰਬੋਧਨ ਹੋਵੇਗਾ। ਸੋ ਅਗਮ ਅਪਾਰ ਸਿੰਘ ਐਂਡ ਗੁਰਪ੍ਰੀਤ ਕੌਰ, ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਸ। ਦਿਸ ਮੂਮੈਂਟ ਇਜ਼ ਗੋਇੰਗ ਟੂ ਚੇਂਜ ਯੂਅਰ ਲਾਈਫ ਫੋਰਐਵਰ। And you guys are holding the palla in front of Guru Sahib. That has a deep meaning behind it. It comes with a big responsibility. This is a promise that you both are making, that we're going to stay together for the rest of our lives. This is a commitment that we're going to stay loyal to my partner for the rest of my life. And I'm willing to take Agma Par Singh or Gurpreet Kaur as my lifelong partner. So that's the meaning of the palla. So hun main binti karunga, ਸਰਦਾਰ ਅਮਰਜੀਤ ਸਿੰਘ ਚਾਹਲ ਕਿ ਉਹ ਅੱਗੇ ਆਉਣਗੇ ਅਤੇ ਪੱਲੇ ਦੀ ਜੋ ਰਸਮ ਹੈ ਉਹ ਅਦਾ ਕਰਨਗੇ। ਪੱਲੇ ਦਾ ਸ਼ਬਦ ਆਪ ਜੀ ਨੂੰ ਸਰਵਣ ਕਰਵਾ ਰਹੇ ਨੇ ਭਾਈ ਸਾਹਿਬ ਭਾਈ ਰਮਨਪ੍ਰੀਤ ਸਿੰਘ ਜੀ ਮਲੇਰਕੋਟਲੇ ਵਾਲੇ। ਆਓ ਹੁਣ ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: So now, you both had made your promises. So there's no looking back now, only moving forward together as a couple. So hon saath sangat ji, lawan di jo maryada hai prarambh ho rahi hai. ਬੇਨਤੀ ਕਰੂੰਗਾ ਸਭ ਪਾਕ ਜੋੜੀ ਨੂੰ ਕਿ ਮੱਥਾ ਟੇਕੇ ਹੁਣ ਖੜੇ ਹੋ ਜਾਣ ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਵ ਦਾ ਪਾਠ ਤੁਹਾਨੂੰ ਦੋਨੋਂ ਸਰਵਣ ਕਰਾਉਣਗੇ ਬੜੇ ਧਿਆਨ ਦੇ ਨਾਲ ਪ੍ਰੇਮ ਦੇ ਨਾਲ ਪਾਠ ਸਰਵਣ ਕਰਨਾ ਉਸ ਤੋਂ ਬਾਅਦ ਮਹਾਰਾਜ ਨੂੰ ਨਮਸਕਾਰ ਕਰਕੇ ਪ੍ਰਕਰਮਾ ਸ਼ੁਰੂ ਕਰ ਦੇਣੀ ਹੈ ਅਗਮ ਅਪਾਰ ਸਿੰਘ ਯੋਗ ਐਟ ਦ ਫਰੰਟ ਫੋਲੋਡ ਬਾਈ ਦ ਬ੍ਰਾਈਡ ਚਾਰੇ ਲਾਵਾਂ ਇਸੇ ਔਰਡਰ ਵਿੱਚ ਹੋਣਗੀਆਂ ਵੈਨ ਯੂ ਵਾਕਿੰਗ ਟੇਕ ਯੂ ਟਾਈਮ ਬੜੇ ਸਹਿਜ ਦੇ ਨਾਲ ਪ੍ਰਕਰਮਾ ਕਰਨੀ ਕਾਲੀ ਨਹੀਂ ਕਰਨੀ ਵੈਨ ਯੂ ਕਮ ਟੂ ਦ ਫਰੰਟ ਮੱਥਾ ਟੇਕ ਕੇ ਫਿਰ ਦੁਆਰਾ ਖੜ੍ਹੇ ਹੋ ਜਾਣਾ ਵਿਗਿਆਨੀ ਜੀ ਦੂਸਰੀ ਲਵ ਦਾ ਪਾਠ ਸਰਵਣ ਕਰਵਾਉਣਗੇ ਬੜੇ ਧਿਆਨ ਦੇ ਨਾਲ ਸਰਵਣ ਕਰਨਾ ਫਿਰ ਮੱਥਾ ਟੇਕ ਕੇ ਪ੍ਰਕਰਮਾ ਕਰਨੀ ਅਤੇ ਸੈਕਿੰਡ ਵਨ ਮੱਥਾ ਟੇਕ ਕੇ ਫਿਰ ਖੜ੍ਹੇ ਹੋ ਜਾਣਾ ਐਂਡ ਦੈਨ ਥਰਡ ਵਨ ਐਂਡ ਦ ਫੋਰਥ ਵਨ ਆਫਟਰ ਦ ਫੋਰਥ ਵਨ ਮੱਥਾ ਟੇਕ ਕੇ ਯੂ ਕੈਨ ਸਿਟ ਫਿਰ ਆਨੰਦ ਸਾਹਿਬ ਦਾ ਕੀਰਤਨ ਹੋਵੇਗਾ ਅਰਦਾਸ ਬੇਨਤੀ ਹੋਵੇਗੀ ਸੋ ਆਓ ਹੁਣ ਸਾਧ ਸੰਗਤ ਜੀ ਲਾਵਾਂ ਦਾ ਪਾਠ ਸਰਵਣ ਕਰਦੇ ਹਾਂ ਸੇਵਾ ਨਿਭਾ ਰਹੇ ਨੇ ਅਤਿ ਸਤਿਕਾਰਯੋਗ ਗਿਆਨੀ ਸੁਰਿੰਦਰ ਸਿੰਘ ਜੀ ਉਪਰੰਤ ਉਸੇ ਲਾਭ ਦਾ ਕੀਰਤਨ ਭਾਈ ਸਾਹਿਬ ਭਾਈ ਰਮਨਪ੍ਰੀਤ ਸਿੰਘ ਜੀ ਮਲੇਰਕੋਟਲੇ ਵਾਲੇ ਆਪ ਜੀਆਂ ਨੂੰ ਸਰਵਣ ਕਰਾਉਣਗੇ ਸੋ ਆਓ ਇਸੇ ਤਰ੍ਹਾਂ ਇਕਾਗਰਤਾ ਬਖਸ਼ਿਸ਼ ਕਰੋ ਪ੍ਰੇਮ ਦੇ ਨਾਲ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਸਾਹਿਬ ਜੀਓ

ਹਰ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ।

ਧਰਮ ਦ੍ਰਿੜੋ ਹਰ ਨਾਮ ਤੇ ਆਵੋ ਸਿਮ੍ਰਿਤ ਨਾਮ ਦ੍ਰਿੜਾਇਆ ਸਤਿਗੁਰ ਗੁਰਪੂਰਾਇਆ ਰਾਧੋ ਸਭ ਕਿਲ ਵਿਖ ਪਾਪ ਗਵਾਇਆ

संत जन हर मेल हर पाया वड भागिया

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤਦਿਆ ਗੇ ਅਰਦਾਸ ਮਾਰੀ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਨਹੀਂ ਧਿਆਇ। ਹੇ ਰੰਗਲ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਰੋ ਸਿਮਰਾਂ ਸ੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ।

ਭੁਗਤਿਆ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇ ਕਲਾਹੀ ਦੇਖ ਕੈਂ ਡਟ ਕੀਤਾ।

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੀ ਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਭਾਈ

ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੀਕ ਤੀਕ ਫਤਿਹ ਬਿਰਧ ਕੀ ਪੈਜ

ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਮਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ

ਸੁਭਾਗ ਜੋੜੀ ਕਾਕਾ ਅਗਮ ਅਪਾਰ ਸਿੰਘ ਬੜਿਆਰ ਬੀਬਾ ਗੁਰਪੁਨੀਤ ਕੌ ਚਾਲ ਦਾ ਸ਼ੋਭਾ ਆਨੰਦ ਕਾਰਜ ਗੁਰਮਤਿ ਮਰਜਾਦਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ ਆਪ ਜੀ ਦਾ ਕੂਟਾਨ ਕੂੜ ਧੰਨਵਾਦ ਆਪ ਜੀ ਨੇ ਮਿਹਰਾਂ ਕੀਤੀਆਂ ਬਖਸ਼ਾਂ ਕੀਤੀਆਂ ਆਨੰਦ ਕਾਰਜ ਦੀ ਮਰਜ਼ਾਦਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਸ ਕੀਰਤਨ ਕਰਦਿਆਂ ਅੱਖਰ ਵਾਧਾ ਘਾਟਾ ਪਰਚਕ ਮਾਪ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਥਿਰਕਣਾ ਬੱਚਿਆਂ ਵਿੱਚ ਪਰਸ ਪਰ ਪਿਆਰ ਬਖਸ਼ਣਾ ਦੂੰਦਾ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾਪ ਬਖਸ਼ਣੇ ਬੱਚਿਆਂ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਅਤੇ ਕੀੜਿਆ ਭਰਿਆ ਹੋਵੇ ਚੜ੍ਹਦੀ ਕਲਾ ਪ੍ਰਦਾਨ ਕਰਨੀ ਆਪਸੀ ਪ੍ਰੇਮ ਪਿਆਰ ਬਖਸ਼ਣਾ ਚੜ੍ਹਦੀ ਕਲਾ ਪ੍ਰਦਾਨ ਕਰਨੀ ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਆਪ ਜੀ ਨੇ ਅੰਗੀਕਾਰ ਕਰਨੇ ਸੇ ਪਰਿਵਾਰਾਂ ਦੀ ਕਾਰਜ ਰਾਸ ਕਰਨੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ

ਪੰਥ ਵਿੱਚ ਏਕਤਾ ਤੀਰਥ ਭਾ ਬਖਸ਼ਣਾ ਪਾਵਨ ਹਜੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੂ ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸੁਭਾਗ ਜੋੜੀ ਨੂੰ ਦਰੋਂ ਕਰੋ ਸੀਸਾਂ ਬਖਸ਼ੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जन्म जन्म की मैल गई।

0: ਤਿਨਕੀ ਤੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਤੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਨਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਕਿਰਪਾ ਦੇ ਸਦਕਾ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ ਦੋਨਾਂ ਹੀ ਪਰਿਵਾਰਾਂ ਨੂੰ ਸੁਭਾਗ ਜੋੜੀ ਨੂੰ ਅਤੇ ਸਮੂਹ ਸਾਧ ਸੰਗਤ ਨੂੰ ਖਾਲਸਾ ਦੀ ਵੰਸ਼ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ ਸੁਭਾਗ ਜੋੜੀ ਦਾ ਆਉਣ ਵਾਲਾ ਸਮਾਂ ਚੜ੍ਹਦੀ ਕਲਾ ਵਾਲਾ ਹੋਵੇ। ਦੋਨਾਂ ਹੀ ਪਰਿਵਾਰਾਂ ਵਿੱਚ ਸਤਿਗੁਰੂ ਜੀ ਕਿਰਪਾ ਕਰਕੇ ਪ੍ਰੇਮ ਇਤਫਾਕ ਮੇਲ ਮਿਲਾਪ ਦੀ ਦਾਤ ਬਖਸ਼ਿਸ਼ ਕਰਨ। ਸਤ ਸੰਗਤ ਜੀ, ਸੰਗਤ ਵਿੱਚ ਬੱਚੀ ਦੇ ਮਾਮਾ ਜੀ ਸਰਦਾਰ ਸ਼ੇਰ ਸਿੰਘ ਜੀ US ਤੋਂ ਪਹੁੰਚੇ ਨੇ ਅਤੇ ਭਾਈ ਸਵਰਨ ਸਿੰਘ ਜੀ ਦੋਨੋਂ ਹੀ ਸਾਡੇ ਇੱਥੇ ਦੇ ਜਿਹੜੇ ਮੁੱਖ ਸੇਵਾਦਾਰ ਨੇ ਭਾਈ ਹਰਭਜਨ ਸਿੰਘ ਜੀ ਅਠਵਾਲ ਅਤੇ ਇਹਨਾਂ ਦੇ ਨਾਲ ਗੂੜੀ ਮਿੱਤਰਤਾ ਆਈ ਹੈ ਅਤੇ ਇਹਨਾਂ ਨੂੰ ਵੀ ਇੱਥੋਂ ਦੇ ਸੇਵਾਦਾਰਾਂ ਵੱਲੋਂ ਜੀਓ ਆਇਆਂ ਅਤੇ ਲੱਖ ਲੱਖ ਵਧਾਈਆਂ। ਸੋ ਬੜਾ ਹੀ ਸੇਵਾ ਕਰਦੇ ਨੇ, ਬੜਾ ਪ੍ਰੇਮ ਉਹਨਾਂ ਦਾ ਇੱਥੇ ਦੇ ਸਥਾਨ ਦੇ ਨਾਲ ਵੀ ਹੈ। ਸੋ ਆਓ ਹੁਣ ਪੰਥ ਦੇ ਪ੍ਰਸਿੱਧ ਢਾਡੀ ਜੱਥਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬੱਧਨੀ ਕਲਾਂ ਵਾਲੇ ਤਿੰਨਾਂ ਪਾਸੋਂ ਆਪਾਂ ਇੱਕ ਕਵਿਤਾ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਹੈ। ਆਓ, ਆਪ ਜੀਆਂ ਦੇ ਨਾਲ ਵਧਾਈਆਂ ਸਾਂਝੀ ਕਰਨਗੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬੱਧਨੀ ਕਲਾਂ ਵਾਲੇ ਅਤੇ ਉਹਨਾਂ ਦਾ ਢਾਡੀ ਜੱਥਾ। ਇਸੇ ਤਰ੍ਹਾਂ ਇਕਾਗਰਤਾ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਪਰਮ ਸਨਮਾਨ ਅਤੇ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਮੁੱਖ ਨੂੰ ਪਵਿੱਤਰ ਕਰਦੇ ਹੋਏ ਸਾਰੀਆਂ ਸਿੱਖ ਸੰਗਤਾਂ ਫਤਿਹ ਬੁਲਾਇਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਅੱਜ ਉਸ ਅਕਾਲ ਪੁਰਖ ਵਾਹਿਗੁਰੂ ਨੇ ਦੋ ਪਰਿਵਾਰਾਂ ਨੂੰ ਬੇਅੰਤ ਬੇਅੰਤ ਖੁਸ਼ੀਆਂ ਬਖਸ਼ਿਸ਼ ਕਰੀਆਂ ਹਨ। ਬੱਚਿਆਂ ਦੇ ਸ਼ੁਭ ਆਨੰਦ ਕਾਰਜ ਹੋਏ ਹੈ। ਕਾਕਾ ਅਗਮ ਅਪਾਰ ਸਿੰਘ ਬੜਿਆਲ, ਇਹਨਾਂ ਦੇ ਪਿਤਾ ਜੀ ਸਰਦਾਰ ਪਰਉਪਕਾਰ ਸਿੰਘ ਬੜਿਆਲ, ਮਾਤਾ ਹਰਿੰਦਰ ਕੌਰ ਬੜਿਆਲ, ਔਰ ਲੜਕੀ ਪਰਿਵਾਰ ਬੀਬਾ ਗੁਰਪ੍ਰੀਤ ਕੌਰ ਚਾਹਲ, ਸੁਪੁੱਤਰੀ ਸਰਦਾਰ ਅਮਰਜੀਤ ਸਿੰਘ ਚਾਹਲ, ਮਾਤਾ ਪਰਮਜੀਤ ਕੌਰ ਚਾਹਲ। ਸੁਭਾਗੀ ਜੋੜੀ ਕਾਕਾ ਅਗਮ ਅਪਾਰ ਸਿੰਘ ਅਤੇ ਬੀਬਾ ਗੁਰਪ੍ਰੀਤ ਕੌਰ ਚਾਹਲ, ਇਹਨਾਂ ਦੋਨਾਂ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ 'ਚ ਪੂਰਨ ਗੁਰਮਰਿਆਦਾ ਅਨੁਸਾਰ ਹੋਏ ਹੈ। ਸੋ ਸਾਰਿਆਂ ਨੂੰ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ। ਨਾਨਕ ਸਤਿਗੁਰ ਤਿੰਨਾਂ ਮਲਾਜਨ ਧੁਰੇ ਪਿਆ ਸੰਯੋਗ। ਬੱਚੇ ਬੱਚੀਆਂ ਮਾਪਿਆਂ ਦੇ ਘਰੇ ਜਨਮ ਲੈਂਦੇ ਹੈ, ਪਰ ਜਿਹੜਾ ਆਹ ਪਾਕ ਪਵਿੱਤਰ ਰਿਸ਼ਤਾ ਹੈ ਪਤੀ ਤੇ ਪਤਨੀ ਦਾ, ਇਹ ਗੁਰੂ ਸਾਹਿਬ ਮੋਹਰ ਲਾਉਂਦੇ ਹੈ। ਅੱਜ ਇੱਕ ਬਾਬਲ ਨੇ ਆਪਣੀ ਲੜਕੀ ਦਾ ਪੱਲਾ ਉਸ ਨੌਜਵਾਨ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਫੜਾਇਆ ਹੈ, ਜਿਹਨੇ ਸਾਰੀ ਜ਼ਿੰਦਗੀ ਉਸ ਬੱਚੀ ਦੀ ਕੇਅਰ ਕਰਨੀ, ਦੇਖਭਾਲ ਕਰਨੀ ਹੈ। ਲਓ, ਸਮਾਂ ਸੀਮਤ ਹੈ, 2 ਮਿੰਟ ਦੀ ਕਵਿਤਾ ਬੋਲਣੀ ਹੈ। ਤਵੱਜੋ ਦਿਓ, ਅਸੀਸ ਬਖਸ਼ਿਸ਼ ਕਰਿਓ। ਇਹ ਇੱਕ ਅਸੀਸ ਹੈ, ਇਹ ਜੋੜੀ ਵਾਸਤੇ ਅਸੀਸ ਹੈ। ਜੋੜੀ ਭਾਗਾਂ ਵਾਲੜੀ ਜੁਗੋ ਜੁਗ ਜੀਵੇ, ਇਹ ਗੁਰੂ ਦੇ ਚਰਨ 'ਚ ਅਰਦਾਸ ਬੇਨਤੀ ਹੈ। ਇੱਕ ਢਾਡੀ ਕਲਾ ਜੀ ਸੁੰਦਰ ਬਣ ਗਈ, ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਮਨਜੀਤ ਸਿੰਘ ਦੱਦਾ ਹੂਰ, ਓਂਕਾਰ ਸਿੰਘ

0: ਭਾਗਾਂ ਵਾਲੜੀ ਜੁਗੋ ਜੁਗ ਜੀਵੇ ਅਰਦਾਸ ਕਰਦੇ ਹਾਂ ਸੁਹਾਗ ਜੋੜ ਦੀ ਚੜ੍ਹਦੀ ਕਲਾ ਵਾਸਤੇ ਲੱਖ ਲੱਖ ਮੁਬਾਰਕਾਂ ਦੁਆਰਾ ਫੇਰ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਦੀਆਂ ਇਹਨਾਂ ਕੁਛ ਕਹਿੰਦੇ ਖੇਮਾਂ ਦੇ ਜਾ ਚੁੱਕਿਆ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਅਤਿ ਸਤਿਕਾਰਯੋਗ ਢਾਡੀ ਜੱਥਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬੱਧਨੀ ਕਲਾਂ ਵਾਲੇ ਅਤੇ ਉਹਨਾਂ ਦੇ ਸਮੁੱਚੇ ਜਥੇ ਦਾ ਬੜੇ ਹੀ ਪ੍ਰੇਮ ਦੇ ਨਾਲ ਬੜੀ ਰਸ ਭਿੰਨੀ ਕਵਿਤਾ ਗਾ ਕਰਕੇ ਉਹਨਾਂ ਨੇ ਵਧਾਈਆਂ ਸਾਂਝਾ ਕੀਤੀਆਂ ਹਨ। ਸੋ ਸਾਧ ਸੰਗਤ ਜੀ ਇੱਥੇ ਹੀ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ ਸਭਨਾਂ ਹੀ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ। ਬੜੇ ਪ੍ਰੇਮ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸਮੁੱਚੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਤਿਗੁਰਾਂ ਦੇ ਪ੍ਰਕਾਸ਼ ਨੂੰ ਮੁੱਖ ਰੱਖਦੇ ਹੋਏ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਮੇਨ ਹਾਲ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਵਧਾਈਆਂ ਸਾਂਝੀਆਂ ਕਰਨ ਤੋਂ ਥੋੜ੍ਹਾ ਜਿਹਾ ਗੁਰੇਜ਼ ਕਰਨਾ। ਬਾਕੀ ਸੰਗਤ ਥੱਲੇ ਚੱਲ ਕਰਕੇ ਵਧਾਈਆਂ ਸਾਂਝੀ ਕਰ ਸਕਦੀ ਹੈ, ਪਰ ਮੇਨ ਹਾਲ 'ਚ ਜੋ ਸ਼ਗਨ ਹੈ ਉਹ ਕੇਵਲ ਮਾਤਾ ਪਿਤਾ ਹੀ ਪਾਉਣਗੇ। ਬਾਕੀ ਸੰਗਤਾਂ ਵਾਸਤੇ ਥੱਲੇ ਜੋ ਅਰੇਂਜਮੈਂਟ ਹੋਇਆ ਉੱਥੇ ਚੱਲ ਕਰਕੇ ਸ਼ਗਨ ਪਾਉਣਾ ਜੀ। ਸੋ ਸਾਧ ਸੰਗਤ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ, ਇੱਕ ਮਿੰਟ ਬੇਨਤੀ ਸੁਣ ਲਿਓ ਇੱਧਰ ਬੀਬੀਆਂ ਹੱਥ ਜੋੜ ਕੇ ਬੇਨਤੀ ਪਲੀਜ਼ ਕਿ ਮਹਾਰਾਜ ਦਾ ਪ੍ਰਕਾਸ਼ ਹੈ ਇਸ ਕਰਕੇ ਅਸੀਂ ਗੱਲਾਂ ਬਾਤਾਂ ਮਹਾਰਾਜ ਦੀ ਹਜ਼ੂਰੀ 'ਚ ਨਾ ਮਾਰੀਏ, ਥੱਲੇ ਚੱਲ ਕਰਕੇ ਆਪਾਂ ਇੱਕ ਦੂਜੇ ਦੇ ਨਾਲ ਵਿਸ਼ੇਰ ਆਪਾਂ ਗੱਲਾਂ ਬਾਤਾਂ ਮਾਰ ਲੈਣੀਆਂ ਨੇ, ਵਧਾਈਆਂ ਸਾਂਝੇ ਕਰ ਲੈਣੀਆਂ ਨੇ। ਸੋ ਪਲੀਜ਼ ਮਹਾਰਾਜ ਨਾਲ ਪਿੱਠ ਵੀ ਨਹੀਂ ਕਰਨੀ ਆਪਾਂ, ਸੋ ਮੱਥਾ ਟੇਕ ਕੇ ਵਨ ਬਾਏ ਵਨ ਆਪਾਂ ਡਿਸਿਪਲਿਨ ਦੇ ਵਿੱਚ ਆਪਾਂ ਵਾਕਆਊਟ ਕਰਨਾ। ਸੋ ਇਹ ਮੇਰੀ ਬੇਨਤੀ ਹੈ ਜੀ। ਥੈਂਕ ਯੂ ਸੋ ਮੱਚ ਐਂਡ ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਐਂਡ ਬੈਸਟ ਵਿਸ਼ਿਸ ਟੂ ਦ ਬਿਊਟੀਫੁਲ ਕਪਲ ਔਨ ਦ ਬਿਊਟੀਫੁਲ ਜਰਨੀ ਦੈਟ ਯੂ ਗਾਇਜ਼ ਆਰ ਗੋਇੰਗ ਟੂ ਗੋ ਟੁਗੇਦਰ ਐਂਡ ਗੁੱਡ ਲੱਕ ਫੋਰ ਦ ਫਿਊਚਰ ਐਂਡ ਵੀ ਆਰ ਰੀਲੀ ਹੈਪੀ ਫੋਰ ਯੂ ਗਾਇਜ਼ ਐਂਡ ਵੀ ਆਰ ਓਵਰਜੋਇਡ ਟੂ ਪ੍ਰੋਨਾਂਸ ਯੂ ਐਜ਼ ਹਸਬੈਂਡ ਐਂਡ ਵਾਈਫ। ਸੋ ਗੁੱਡ ਲੱਕ ਫੋਰ ਦ ਫਿਊਚਰ। ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

कौन जाने गुण तेरे, गावत उदरे हे सुनते उदरे हे, बिन से पा